ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ।

ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀ ਹੈ ਦੁੱਖ।

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ।

ਬਾਣਾ ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਪੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਵਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ।

ਮਾਰੀ ਐ, ਆਪ ਹਾਥ ਦੈ ਮੁਝੈ ਉਬਰੀ ਐ, ਮਰਨ ਕਾਲ ਕਾ ਤ੍ਰਾਸ ਨਿਵਰੀ ਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜਿਉ ਕਰੇ ਹੋ ਰੱਛਾ, ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸੇਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਿਵ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਾਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾ ਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਾਸ਼ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਪਾਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਪੁਤ ਭੁਜ ਖਾਨ ਬਹੁਰ ਰਾਚ ਦੀਨੀ, ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰ ਭਵ, ਆਦ ਜੁਗਾਦ ਸਰੂਪ ਸਵਯੰ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਾਣ ਖਾਤਾ, ਜੇ ਅਸ ਤੁਝ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਆਇ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੋ ਹਰੇ ਹੋ, ਰਿਤ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾ

हो सहाई, दुष्ट दुख पे ले हो बचाई। सवैया पाए गहे जब ते तुमरे।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ

ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੋਜਾਏ ਤੇਗ ਬਹਾਦਰ ਸਿਮਰਿਆ ਕਾਰਨ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਕੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਦੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਫਿਰ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਮਹਾਰਾਜ ਜੀ ਸ਼ਾਮਾਂ ਦੇ ਦੀਵਾਨਾਂ ਦੀ ਅਰੰਭਤਾ ਹੋਈ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਧਾ ਰਹਿਰਾ ਸਾਹਿਬ ਦੇ ਪਾਠ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਔਲੰਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਨਾਰਾਇਣ ਨਰਪਤ ਨਮਸਕਾਰ ਹੈ ਐਸਾ ਏ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਓ ਅੱਜ ਆਪ ਜੀ ਦਾ ਗੁਰਤਾ ਗੱਦੀ ਦਿਵਸ ਸਿੱਖ ਗੁਰਦੁਆਰਾ ਸਿੰਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੇ ਰੁਕਤਾ ਵਾਸਤੇ ਅਰਦਾਸ ਕਰਦੇ ਹਨ
ਕਿਰਪਾ ਕਰਨੀ, ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ। ਪਵਿੱਤਰ ਕੜਾਹ ਪ੍ਰਸ਼ਾਦ ਦੀ ਦਿਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਦਾਤ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ।

ਕਲ ਕੇ ਧਰ ਜਗਦੇਸਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਤ ਵਿਚ ਜੁੜ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਕੀਤੇ, ਸਰਵਣ ਕੀਤੇ ਨੇ। ਅਰਦਾਸ ਵਿਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀਓ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਦਸਵੰਧੀ ਕਾਰਪੇਟਾ ਕੱਢ ਕੇ ਗੁਰੂ ਘਰ ਵਿਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 year, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਜ਼ October 15, 2026. ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ ਐਂਡ ਗੁਰਦੁਆਰਾ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ। 5 October ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 9 October ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਕਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ 10 October ਨੂੰ ਆ ਰਿਹਾ। 18 October ਨੂੰ ਗੁਰਬਾਣੀ ਕੰਠ ਮੁਕਾਬਲੇ ਜੋ 8 ਵਜੇ ਤੋਂ ਲੈ ਕੇ 5 ਵਜੇ ਤੱਕ ਸਟੋਕਟਨ ਗੁਰੂ ਘਰ ਵਿਚ ਹੋ ਰਹੇ ਨੇ, ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਜਾ ਸਕਦੇ ਨੇ ਜੀ। ਉਸ ਤੋਂ ਬਾਅਦ ਬੇਨਤੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 27 October ਨੂੰ ਆ ਰਿਹਾ। ਸੰਗਤਾਂ ਦੇ ਸਹਿਯੋਗ ਨਾਲ ਸਾਰੇ ਦਿਹਾੜੇ ਮਨਾਏ ਜਾਣਗੇ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ। ਇਹਨਾਂ ਤੋਂ ਬਾਅਦ ਕਥਾ ਕਰਨਗੇ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੋਜਦਲ। ਇਹਨਾਂ ਤੋਂ ਬਾਅਦ ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ। 8:30 ਤੱਕ ਦੀਵਾਨ ਸਜਣਗੇ, ਜ਼ਰੂਰ ਸਮਾਂ ਕੱਢ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਨਾਂ ਦਾ ਗੁਰਤਾ ਦਿਵਸ ਗੁਰਪੁਰਬ ਆਪਾਂ ਮਨਾ ਰਹੇ ਹਾਂ। ਉਹ ਸਮੇਂ ਨੂੰ ਵੇਖੀ ਜਿਸ ਵੇਲੇ ਭਾਈ ਲਹਿਣਾ ਜੀ ਘੋੜੀ ਤੇ ਚੜ ਕੇ ਆਏ ਨੇ ਤੇ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਸ਼ਰਨ ਦੇ ਵਿੱਚ ਆਏ ਨੇ ਪਤਾ ਪੁੱਛਿਆ ਇੱਥੇ ਨਾਨਕ ਨਿਰੰਕਾਰੀ ਰਹਿੰਦਾ ਹੈ ਤੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਘੋੜੀ ਨੂੰ ਫੜ ਕੇ ਅੱਗੇ ਜਾਂਦੇ ਹਨ ਤੇ ਜਿਸ ਵੇਲੇ ਨਾਂ ਪੁੱਛਿਆ ਤੇ ਦਰਸਾਉਣਾ ਕੀਤਾ ਕਿ ਮੇਰਾ ਨਾਂ ਭਾਈ ਲਹਿਣਾ ਜੀ ਹੈ ਤੇ ਸਤਪੁਰਾਂ ਨੇ ਸਹਿਜ ਸਿਪਾਹੀ ਵਚਨ ਕਰ ਦਿੱਤਾ ਕਿ ਭਾਈ ਜਿਨ੍ਹਾਂ ਨੇ ਕੁਛ ਲੈਣਾ ਹੁੰਦਾ ਹੈ ਉਹ ਘੋੜੀ ਤੇ ਚੜ ਕੇ ਆਉਂਦੇ ਹਨ ਤੇ ਫੇਰ ਆਓ ਇਸ ਸਭ ਦੇ ਨਾਲ ਜੁੜਨੇ ਠਾਕੁਰ ਤੁਮ ਸਰਨਾਈ ਆਇਆ ਉਤਰ ਗਏ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ।

ਇਹ ਮਾਨ ਇਹ ਛਤਰ ਗੁਰੂ ਨਾਨਕ ਦਰਦਾ ਕਿਸ ਵੇਲੇ ਪ੍ਰਾਪਤ ਹੋਇਆ ਹੈ? ਹੁਕਮ ਮੰਨਿਏ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਭਾਈ ਲਹਿਣਾ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਹੜੀ ਕਿਹੜੀ ਅਗਿਆ ਦੇ ਵਿੱਚ ਪਾਸ ਹੋਏ ਨੇ, ਇਤਿਹਾਸ ਆਪ ਜੀ ਦੇ ਸਾਹਮਣੇ ਹੈ। ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਗੁਰੂ ਦਰ ਦੇ ਦੋ ਥੰਮ ਜਿਹੜੇ ਹਨ ਸਿੱਖ ਕੌਮ ਦੇ ਬਹੁਤ ਵੱਡੇ ਹਨ, ਸੇਵਾ ਅਤੇ ਸਿਮਰਨ। ਜਿਨ੍ਹਾਂ ਨੇ ਵੀ ਮਨ ਲਾ ਕੇ ਕੀਤਾ ਹੈ, ਭਾਵੇਂ ਉਹ ਸਿਮਰਨ ਹੈ ਸੇਵਾ ਹੈ, ਫਿਰ ਉਹ ਸਦਾ ਲਈ ਅਮਰ ਹੋ ਗਏ ਨੇ। ਸੋ ਆਓ ਅਗਲਾ ਸ਼ਬਦ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਇਤਿਹਾਸ ਆਪ ਜੀ ਦੇ ਸਾਹਮਣੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੀ ਕਿਹੜੀ ਕਿਹੜੀ ਪ੍ਰੀਖਿਆ ਲਈ ਹੈ। ਕੋਲ ਪੁੱਤਰ ਸਨ ਪਰ ਪ੍ਰੀਖਿਆ ਦੇ ਵਿੱਚ ਪਾਸ ਕੌਣ ਹੋਏ ਨੇ? ਭਾਈ ਲਹਿਣਾ ਜੀ। ਤਾਤੇ ਅੰਗਦ ਅੰਗ ਸੰਗ ਭਇਓ ਸਾਹਿਰ, ਤਿੰਨ ਸ਼ਬਦ ਸੁਰਤ ਕੀ ਨੀਵ ਰੱਖਾਏ। ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਗਏ ਨੇ,

ਵਾਹਿਗੁਰੂ ਸਾਹਿਬ ਜੀ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਉਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੋਹੇਲਾ ਕਰ ਲਿਓ

जुग जुग एको वेस। वाहे गुरु जी का खालसा, वाहे गुरु जी की फतेह। परम सम्मान सत्कार योग साध संगत जी, आप जी वडभागी हो, संध्या दे दीवान दियां हाजरियां भर दियां, अमृत बाणी दा शब्द कीर्तन पंथ प्रसिद्ध, गुरु के कीर्तनिये हजूरी रागी जथे पासों आप जी सरवन करे सी। उपरंत जो पावन पवित्र बचना दा पाठ आप जी ने सरवन कीता, चल रही जप वाणी दी लड़ीवार विचार दे दरमियान, अठाईवीं पौड़ी दा पाठ आप जी ने सरवन कीता, ए पाक वचन जगत तारक पिता गुरु नानक सच्चे पातशाह दे उच्चारण कीते होए, मुकद्दस श्री गुरु ग्रंथ साहिब जी दे मुबारक अंग 6 ते दर्ज हन। अज धन गुरु नानक सच्चे पातशाह जी दे उत्तर अधिकारी, मेरी मुराद है बाबा लैणा जी, जो गुरु अंग न लग के अंगद बने, उना दा गुरता गद्दी दा अज पुरब है। जिथे जिथे भी गुरु नानक नाम लेवा गुरसिख बिराजे ने, हर जगह ते सतगुरां दा इह पुरब बड़े प्रेम ते श्रद्धा प्यार नाल कीता जा रहा। आम लफज असी ए वर्तदेया मनाया जा रहे हैं, पर भाई गुरदास जी कुछ ऐसा कहते हैं, भाई साहब लकब मनाउना नहीं वर्तदे, भाई साहब लफज करना वर्तदे, भाई सतगुरां दे पुरब किवें करने ने। असल विच गुरुदेव दे जिन्ने भी गुरु साहबां दे पुरब ने, उना दे प्रति भाई साहब दा ए निश्चा है, यकीन है, और बचन ने कुर्बानी तिन्ना गुरु सिखां। भाई साहब कहिंदे मैं कुर्बान जावां उना गुरु सिखां तो, भाए भगत गुरपुरब करंदे करंदे मनाउंदे नहीं, करंदे करदे ने, पर जो करने ने ओ किवें करने ने। इहदे पहले दो लकब ध्यान नाल वाचिए, भाए ते भगत। भाए दा अर्थ है जी गुरु प्यारियो दिली प्यार, भगत दा अर्थ इत्थे है भगती, प्यार नाल प्रेम नाल जदों सतगुरां दे पुरब करिए ते गुरसिख दी ए भगती बन जांदी है, ए भगती है। इन्ने प्यार विच सतगुरां दे पुरब करने चाहिदे ने, भावे ओ आगमन पुरब होवे, गुरता गद्दी दिवस होवे, ज्योति जोत अथवा शहादत दा पुरब होवे, उनू प्यार नाल करो। जदो प्रेम नाल प्यार नाल भिज के करांगे ते भाई साहब बचन कर दे तेरी एक भगती वांझे। आओ सतगुरां दे प्रेम विच आपां बैठे हां, पहला चंद कु मिंट धन गुरु अंगद देव सच्चे पातशाह महाराज दा गुरता गद्दी पुरब विचारीए। असल विच
ਗੁਰਤਾ ਗੱਦੀ ਜਦੋਂ ਗੁਰੂ ਨਾਨਕ ਸਾਹਿਬ ਨੇ ਸੌਂਪੀ ਹੈ ਤੇ ਗੁਰਤਾ ਵਿੱਚ ਦਿੱਤਾ ਕੀ ਸੀ? ਕਦੇ ਆਪਾਂ ਸੋਚਿਆ ਕਿਸੇ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦ ਗੁਰਤਾ ਬਖਸ਼ੀ ਹੈ, ਭਾਵੇਂ ਗੁਰੂ ਕੇ ਕੀਰਤਨੀਆਂ ਪਾਸੋਂ, ਪ੍ਰਚਾਰਕਾਂ ਪਾਸੋਂ ਅਸੀਂ ਅਨੰਤ ਗੁਰਬਾਣੀ ਦੇ ਬਚਨ ਸੁਣੇ ਨੇ ਗੁਰਤਾ ਗੱਦੀ ਬਾਰੇ, ਪਰ ਇਹ ਸੋਚਿਆ ਕਦੇ ਕਿ ਗੁਰਤਾ ਵਿੱਚ ਸਤਿਗੁਰੂ ਦੇ ਕੀ ਰਹੇ ਨੇ? ਆਓ ਅੱਜ ਗੁਰਤਾ ਗੱਦੀ ਸੰਬੰਧੀ ਇੰਨੇ ਵਿਚਾਰ ਗੁਰਬਾਣੀ ਦੇ ਆਧਾਰ ਕਸੌਟੀ ਤੇ ਲਾ ਕੇ ਤੱਕੀਏ, ਦੇਖੀਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦ ਗੁਰਤਾ ਗੱਦੀ ਦਿੱਤੀ ਤੇ ਗੁਰੂ ਅੰਗਦ ਦੇਵ ਜੀ ਨੂੰ ਉਹ ਬਾਣੀ ਦੀਆਂ ਪੋਥੀਆਂ ਦੇ ਦਿੱਤੀਆਂ ਜਿਹੜੀ ਬਾਣੀ ਉਹਨਾਂ ਆਪ ਖੁਦ ਉਚਾਰਨ ਕੀਤੀ ਸੀ, ਤੇ ਨਾਲ ਨਾਲ ਭਗਤ ਜਨਾਂ ਦੀ ਬਾਣੀ ਵੀ ਗੁਰੂ ਨਾਨਕ ਸਾਹਿਬ ਨੇ ਬਹੁਤ ਇਕੱਠੀ ਕੀਤੀ ਹੋਈ ਸੀ। ਇਹ ਫਲਸਫਾ ਫਿਰ ਚੌਥੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ ਨਾ, ਉਦੋਂ ਖੁੱਲਦਾ ਹੈ। ਜਦੋਂ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬੈਠਦੇ ਤੇ ਗੁਰੂ ਸਾਹਿਬ ਗੁਰਤਾ ਜਦ ਦਿੰਦੇ ਤਾਂ ਦਿੰਦੇ ਕੀ ਨੇ? ਹੁਣ ਗੁਰੂ ਅੰਗਦ ਦੇਵ ਜੀ ਨੂੰ ਸਤਿਗੁਰਾਂ ਨੇ ਕੋਈ ਘਰ ਮਕਾਨ ਜਾਂ ਡੇਰਾ ਤੇ ਮੌਜੂਦ ਸੀ ਕਰਤਾਰਪੁਰ, ਉੱਥੇ ਵੀ ਨਹੀਂ ਰਹਿਣ ਦਿੱਤਾ। ਆਪਾਂ ਸਾਰੇ ਜਾਣਦੇ ਹਾਂ ਪੁੱਤਰਾਂ ਨੇ ਥੋੜੀ ਈਰਖਾ ਜਦ ਕੀਤੀ ਹੈ, ਸ਼ਮਾ ਕਰ ਦੇਣਾ ਮੈਨੂੰ, ਤੇ ਅਨਾਦਰ ਸਮਝ ਕੇ ਗੁਰੂ ਨਾਨਕ ਸਾਹਿਬ ਖੁਦ ਇੱਕ ਬਚਨ ਕਰਦੇ, ਭਾਈ ਪੁਰਖਾ ਹੁਣ ਤੂੰ ਇੱਥੋਂ ਚਲਾ ਜਾ, ਇੱਥੋਂ ਚਲ ਜਾ। ਇਹ ਬਚਨ ਖੁਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੇ ਨੇ, ਵੀ ਤੂੰ ਇੱਥੋਂ ਚਲ ਜਾ। ਅੱਗੋਂ ਜਵਾਬ ਕੀ ਮਿਲਦਾ? ਦਾਤਾ ਪਿਤਾ ਮਾਲਿਕ, ਮੈਂ ਕਿੱਥੇ ਜਾਵਾਂ? ਦੇਖੋ ਜੀਵਨ ਕੈਸਾ ਸ਼ੁੱਧ ਹੋ ਗਿਆ, ਪਾਕ ਹੋ ਗਿਆ। ਕਹਿਣ ਲੱਗੇ ਦਾਤਾ ਮੈਂ ਹੁਣ ਕਿੱਥੇ ਜਾਵਾਂ? ਮੇਰਾ ਤੇ ਕੋਈ ਘਰ ਨਹੀਂ ਹੈ, ਕਿਸੇ ਦਾ ਤੇ ਕੋਈ ਹੋਏਗਾ, ਪਰਿਵਾਰ ਹੋਏਗਾ, ਨਗਰ ਹੋਏਗਾ, ਰਿਸ਼ਤੇਦਾਰ ਸੰਬੰਧੀ ਫੂਫੀ ਮਾਸੀ ਚਾਚੇ ਤਾਏ ਹੋਵਣਗੇ। ਦਾਤਾ ਤੇਰੇ ਤੋਂ ਬਿਨਾਂ ਤੇ ਮੇਰਾ ਕੋਈ ਨਹੀਂ, ਮੈਂ ਕਿੱਥੇ ਜਾਵਾਂ? ਫਿਰ ਇਸ ਵਿਚਾਰ ਨੂੰ ਦ੍ਰਿਸ਼ਟਾਂਤ ਰਾਹੀਂ ਸਮਝਾਉਣ ਦਾ ਵਿਦਵਾਨਾਂ ਨੇ ਇਹ ਯਤਨ ਕੀਤਾ, ਕਿਸ ਹੀ ਕੋਈ ਕੋਏ, ਇਹ ਬਚਨ ਗੁਰੂ ਅੰਗਦ ਦੇਵ ਜੀ ਦੇ ਨੇ। ਕਿਸੇ ਦਾ ਤੇ ਕੋਈ ਹੋਏਗਾ, ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ, ਮੇਰਾ ਨਿਮਾਣੀ ਦਾ ਤੇ ਇੱਕ ਤੂੰ ਹੀ ਹੈ, ਤੇ ਤੈਨੂੰ ਛੱਡ ਕੇ ਹੁਣ ਮੈਂ ਕਿੱਥੇ ਜਾਵਾਂ? ਜਦ ਦੂਜੀ ਵਾਰੀ ਬਚਨ ਕੀਤਾ ਨਾ ਗੁਰੂ ਦੇਵ ਨੇ, ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸਮਝ ਗਏ ਕਿ ਮੇਰੇ ਪਿਤਾ ਗੁਰੂ ਦੇਵ ਕੀ ਕਹਿਣਾ ਚਾਹੁੰਦੇ। ਸੱਤ ਬਚਨ ਜੀ, ਸੱਤ ਬਚਨ, ਕਿਉਂਕਿ ਬਹੁਤਾ ਗੁਰੂ ਅੰਗਦ ਦੇਵ ਜੀ ਸਵਾਲ ਜਵਾਬ ਨਹੀਂ ਸਨ ਕਰਦੇ, ਜੋ ਹੁਕਮ ਹੁੰਦਾ ਸੀ ਉਹਨੂੰ ਸੱਤ ਬਚਨ ਕਰਕੇ ਮੰਨ ਲੈਂਦੇ, ਤਾਂਹੀਓ ਗੁਰੂ ਦੀ ਦ੍ਰਿਸ਼ਟੀ ਵਿੱਚ ਕਬੂਲ ਤੇ ਪ੍ਰਵਾਨ ਹੋਏ, ਹੁਕਮ ਹੀ ਮੰਨਿਆ। ਸਿੱਖਾਂ ਪੁੱਤਰਾਂ ਨੇ ਕਸੌਟੀ ਵਿੱਚ ਹਿੱਸਾ ਤੇ ਲਿਆ, ਪਰ ਏਦਾਂ ਹੁਕਮ ਨਹੀਂ ਮੰਨਿਆ ਜਿਵੇਂ ਗੁਰੂ ਅੰਗਦ ਦੇਵ ਜੀ ਨੇ ਮੰਨਿਆ। ਜਾਂ ਸੋ ਦੋਸਤ ਤਾਂ ਲੈਣਾ ਟਿੱਕੇ ਉਹਨੂੰ, ਜਦੋਂ ਸੋਧਾ ਲਾਇਆ, ਸੋਧਣਾ, ਪਰਖਣਾ, ਵਿਚਾਰਨਾ,
ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪਰਖ ਕਸੌਟੀ ਦੇ ਵਿੱਚ ਖਰਾ ਲੈਣਾ ਹੁੰਦੇ। ਗੁਰੂ ਦੀ ਤੇ ਪਰਮੇਸ਼ਰ ਦੀ ਕਸੌਟੀ ਜਿਹੜੀ ਹੈ ਨਾ ਬਹੁਤ ਸਖਤ ਹੁੰਦੀ ਹੈ। ਹਰ ਕੋਈ ਪਰਮੇਸ਼ਰ ਦੀ ਕਸੌਟੀ ਤੇ, ਕਿਉਂਕਿ ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਅੰਤਰ ਭੇਦ ਨਹੀਂ ਹੈ। ਪੜ੍ਹਦੇ ਹਾਂ ਨਾ, ਨਾਨਕ ਸੋਧੇ ਸਿਮਰਤ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਫਰਕ ਨੂੰ ਕਹਿੰਦੇ ਨੇ ਪਾਰ ਬ੍ਰਹਮ, ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਭੇਦ ਨਹੀਂ ਹੈ, ਫਰਕ ਨਹੀਂ ਹੈ। ਜੇ ਗੁਰੂ ਨਾਨਕ ਦੀ ਕਸੌਟੀ ਹੈ ਤੇ ਉਹਨੂੰ ਪਾਰ ਬ੍ਰਹਮ ਪਰਮੇਸ਼ਰ ਦੀ ਹੀ ਕਸੌਟੀ ਕਹੀ ਹੈ। ਕਬੀਰ ਜੀ ਬਚਨ ਕਰਦੇ, ਕਬੀਰ ਕਸੌਟੀ ਰਾਮ ਕੀ। ਹੁਣ ਸ਼ਮਾ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਇਹ ਲਫ਼ਜ਼ ਰਾਮ, ਅਸੀਂ ਕਈ ਵਾਰੀ ਉਕਸ ਜਾਂਦੇ ਹਾਂ ਹਰ ਜਗ੍ਹਾ ਤੇ, ਰਾਮ ਦਾ ਅਰਥ ਸ੍ਰੀ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਦੇਖੋ ਮਾਨ ਸਨਮਾਨ ਆਦਰ ਐਤਰਾਮ ਸਤਕਾਰ ਕਰਨਾ ਇੱਕ ਅਲੱਗ ਗੱਲ ਹੈ, ਪਰ ਗੁਰਮਤ ਦੀ ਸੱਚਾਈ ਨੂੰ ਲੁਕਾਉਣਾ ਗੋਪਣਾ ਦੋਸ਼ੀ ਹੋਣਾ। ਮੈਂ ਇੱਕ ਬੇਨਤੀ ਕਰਾਂ, ਰਾਮ ਲਕਬ ਤੇ ਸਤਗੁਜ ਸਤਯੁਗ ਵਿੱਚ ਵੀ ਸੀ, ਸ਼ਮਾ ਕਰਨਾ, ਸਤਯੁਗ ਦੇ ਵਿੱਚ ਵੀ ਰਾਮ, ਸਤਯੁਗ ਦੇ ਭਗਤ ਹੋਏ ਨੇ ਧਰੂ ਤੇ ਪ੍ਰਹਲਾਦ, ਉਹਨਾਂ ਨੇ ਕਿਹੜਾ ਨਾਮ ਜਪਿਆ ਸੀ ਜੀ? ਰਾਮ। ਪਰ ਇਹ ਤੇ ਤ੍ਰਿਤੇ ਯੁੱਗ ਵਿੱਚ ਹੋਏ ਨੇ, ਪੂਰਾ ਇੱਕ ਯੁੱਗ ਦਾ ਫਰਕ ਹੈ, ਅੰਤਰ ਹੈ। ਰਾਮ ਜਪੋ ਜੀ ਐਸੇ ਐਸੇ, ਕਿਵੇਂ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਦੋਂ ਇਹਨਾਂ ਲਕਵਾਂ ਨੂੰ ਬੋਲਾਂ ਨੂੰ ਰੱਬ ਦੇ ਭਾਵੇਂ ਕਿਰਤਮ ਨਾਮ ਨੇ, ਇਹਨਾਂ ਨੂੰ ਗੁਰਬਾਣੀ ਦੀ ਸ਼ਬਦ ਦੀ ਕਸੌਟੀ ਤੇ ਲਾਈਏ, ਸੱਚਾਈ ਸਾਹਮਣੇ ਆ ਜਾਂਦੀ। ਪਿਆਰਿਓ, ਰਾਮ ਰੱਬ ਦਾ ਨਾਮ ਜਿਹੜਾ ਕਿਰਤਮ, ਇਹ ਤੇ ਸਤਯੁਗ ਵਿੱਚ ਵੀ ਰੱਬ ਦੇ ਪਿਆਰੇ ਜਪਦੇ ਸਨ। ਧਰੂ ਨੇ ਜਪਿਆ, ਪ੍ਰਹਿਲਾਦ ਨੇ ਜਪਿਆ, ਤੇ ਗੁਰਬਾਣੀ ਕਹਿ ਰਹੀ ਜਿਵੇਂ ਧਰੂ ਨੇ ਜਪਿਆ ਪ੍ਰਹਿਲਾਦ ਨੇ ਜਪਿਆ, ਦੁਨੀਆਂ ਦੇ ਲੋਕੋ ਤੁਸੀਂ ਵੀ ਓਦਾਂ ਹੀ ਜਪੋ। ਮੈਂ ਬੇਨਤੀ ਆਪ ਜੀ ਨੂੰ ਕਰਿਆ ਸੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੂਜੀ ਵਾਰੀ ਕਹਿ ਦਿੱਤਾ ਨਾ ਭਾਈ ਪੁਰਖਾ, ਲਫ਼ਜ਼ ਆਉਂਦਾ ਪ੍ਰਾਚੀਨ ਇਤਿਹਾਸ ਵਿੱਚ ਕਿ ਲਫ਼ਜ਼ ਵਰਤਿਆ ਗੁਰੂਦੇਵ ਨੇ ਭਾਈ ਪੁਰਖਾ, ਹੁਣ ਤੂੰ ਇੱਥੋਂ ਚੱਲ ਜਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰਤਾ ਗੱਦੀ ਪ੍ਰਾਪਤ ਕਰਕੇ ਕੁਛ ਦਿਨਾਂ ਵਿੱਚ ਹੀ ਵਾਪਸ ਕਿੱਥੇ ਆਏ ਭਲਾ? ਫਿਰ ਬਾਣੀ ਚ ਜ਼ਿਕਰ ਆਇਆ ਨਾ, ਫੇਰ ਵਸਾਇਆ ਫਿਰ ਆਨ ਸਤਗੁਰ ਖੰਡੂਰ। ਹੁਣ ਵਸਾਇਆ ਲਫ਼ਜ਼ ਜਿਹੜਾ ਨਾ, ਜਦੋਂ ਇਹ ਦ੍ਰਿਸ਼ਟਾਂਤ ਦੇਣੇ ਉਹ ਸਮਝ ਵਿੱਚ ਨਹੀਂ ਆਉਂਦਾ, ਉਹ ਤੇ ਪਹਿਲਾਂ ਹੀ ਵਸਿਆ ਸੀ। ਇੱਕ ਇੱਕ ਲਫ਼ਜ਼ ਨੂੰ ਬਾਣੀ ਦੇ ਆਧਾਰ ਤੇ ਸ਼ਬਦ ਨੂੰ ਵਾਚਣਾ ਅਤਿ ਜ਼ਰੂਰੀ ਹੁੰਦਾ। ਖੰਡੂਰ ਤੋਂ ਹੀ ਤੇ ਗੁਰੂ ਸਾਹਿਬ ਗਏ ਨੇ, ਨਗਰ ਦੇ ਪਹਿਲਾਂ ਹੀ ਵਸਿਆ ਹੋਇਆ। ਇੱਕ ਬੇਨਤੀ ਕਰ ਰਿਹਾ ਵਾਂ, ਕਿਵੇਂ ਵਸਣਾ ਹੁੰਦਾ? ਗੁਰਬਾਣੀ ਚ ਪੰਜਵੇਂ ਪਾਤਸ਼ਾਹ ਦਾ ਸਲੋਕ ਦਰਜ ਹੈ ਜੀ, ਬਸੰਤ ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ, ਬਿਸਰੰਤ ਹਰ ਗੋਪਾਲ ਹੈ। ਬਿਸਰੰਤ ਹਰ ਗੋਪਾਲ ਹੈ, ਸਵਰਗ ਵਰਗੇ ਦੇਸ਼ ਦਾ ਬਸਿੰਦਾ ਹੋ ਜਾਣਾ
ਆਪਾਂ ਕਈ ਵਾਰੀ ਕਹਿੰਦੇ ਹਾਂ ਪਿਆਰਿਓ। ਦਾਸ ਇੱਕ ਵਾਰੀ ਕੈਨੇਡਾ ਦੇ ਟੂਰ ਤੇ ਸੀ ਤੇ ਜਦੋਂ ਵਾਪਸ ਆਉਣ ਲੱਗੇ ਇੱਕ ਮਿੱਤਰ ਮੈਨੂੰ ਮਿਲਣ ਆਏ ਤੇ ਉਹ ਕਹਿਣ ਲੱਗੇ ਭਾਈ ਸਾਹਿਬ ਜਾ ਰਹੇ ਹੋ? ਮੈਂ ਕਿਹਾ ਜਾ ਰਿਹਾ ਜੀ। ਜਾਣਾ? ਕਹਿੰਦੇ ਕੈਸਾ ਲੱਗਾ ਦੇਸ਼? ਮੈਂ ਕਿਹਾ ਜੀ ਜਿੱਦਾਂ ਤੁਹਾਨੂੰ ਲੱਗਾ ਮੈਨੂੰ ਵੀ ਉਦਾਂ ਹੀ ਲੱਗਾ। ਕਹਿਣ ਲੱਗੇ ਸਵਰਗ ਹੈ। ਮੈਂ ਕਿਹਾ ਜੀ ਜਿੱਥੋਂ ਤੁਸੀਂ ਆਏ ਹੋ ਜਿੱਥੇ ਮੈਂ ਜਾ ਰਿਹਾ ਉਹ ਕੀ ਹੈ ਫਿਰ? ਕਹਿੰਦੇ ਉਹ ਨਰਕ ਹੈ। ਪਰ ਇੱਕ ਬੇਨਤੀ ਕਰਾਂ, ਜਿਹਨੂੰ ਅਸਾਂ ਲੋਕਾਂ ਨੇ ਨਰਕ ਸਮਝ ਲਿਆ, ਉਸ ਧਰਤੀ ਤੇ ਗੁਰੂ ਪੀਰ ਪੈਗੰਬਰ ਬੜੇ ਧਰਮੀ ਪੁਰਸ਼ ਪੈਦਾ ਹੋਏ, ਸਾਰੇ ਉੱਥੇ ਹੀ ਪੈਦਾ ਹੋਏ। ਇਹ ਅਸੀਂ ਕਦੇ ਨਹੀਂ ਸੋਚਿਆ ਤੇ ਗੁਰਬਾਣੀ ਵਿੱਚ ਜਦੋਂ ਇਹ ਵਿਚਾਰ ਕਰੀਏ ਨਾ, ਫਿਰ ਇਹ ਵਿਚਾਰ ਸਾਹਮਣੇ ਆਉਂਦੀ ਹੈ, ਬਿਸਰਤ ਹਰ ਗੋਪਾਲੈ। ਜਦੋਂ ਰੱਬ ਵਿਸਰ ਜਾਏ ਨਾਨਕ ਤੇ ਪ੍ਰਾਣੀ ਉਹਦੇ ਆਨ ਭਰਮਣ ਹੈ। ਸਵਰਗ ਵਰਗੇ ਦੇਸ਼ ਵਿੱਚ ਰਹਿੰਦਾ ਵੀ ਫਿਰ ਬੰਦਾ ਉੱਜੜ ਵਿੱਚ ਤੇ ਉਜਾੜ ਵਿੱਚ ਹੀ ਭਟਕ ਰਿਹਾ ਵਸੋਂ ਵਿੱਚ। ਇਹੀ ਹੈ ਜੀ ਬਸੰਤ ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਤੇ ਪ੍ਰਾਣੀ। ਜਿਹਨੇ ਦਾਵਾ ਕਰ ਲਿਆ ਮੈਂ ਸਵਰਗ ਵਰਗੇ ਦੇਸ਼ ਦਾ ਵਸਣ ਵਾਲਾ, ਉਜਾੜ ਵਿੱਚ ਹੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ। ਇਸ ਲਈ ਜਿਹੜਾ

ਸਾਹਿਬ ਆ ਗਏ ਉਹਨਾਂ ਨੇ ਇਸ ਨਗਰ ਨੂੰ ਗੁਰਮਤ ਅਨੁਸਾਰ ਵਸਾ ਦਿੱਤਾ। ਫੇਰ ਵਸਾਇਆ, ਫੇਰ ਆਨ ਸਤਗੁਰ ਖੰਡੂਰ ਵਸਾ ਦਿੱਤਾ। ਲੇਕਿਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਇਹ ਜ਼ਰੂਰ ਕਹਿ ਕੇ ਆਏ ਸੀ, ਦਾਤਾ ਮੈਂ ਜਾ ਰਿਹਾ ਤੁਹਾਡਾ ਹੁਕਮ ਸਿਰ ਮੱਥੇ। ਪਰ ਕਿਸ ਹੀ ਕੋਈ ਕੋਈ ਮਾਂਝ ਨਿਮਾਣੀ, ਮੇਰਾ ਤੇ ਤੂੰ ਹੀ ਹੋਈ ਹੈ ਨਿਮਾਣੀ ਦਾ ਇੱਕ, ਤੇਰੇ ਤੋਂ ਬਿਨਾਂ ਮੇਰਾ ਕੋਈ ਵੀ ਨਹੀਂ ਹੈ। ਇਹ ਵੀ ਭੇਤ ਕਬੀਰ ਜੀ ਨੇ ਖੋਲਿਆ, ਇਹ ਅਵਸਥਾ ਹੈ ਜੀ। ਕਬੀਰ ਜੀ ਕਹਿੰਦੇ ਮੇਰਾ ਵੀ ਇਸ ਦੁਨੀਆਂ ਤੇ ਕੁਛ ਨਹੀਂ ਹੈ, ਕੋਈ ਨਹੀਂ ਹੈ। ਕਬੀਰ ਹਮਰਾ ਕੋ ਨਹੀਂ, ਹਮਰਾ ਕੋ ਨਹੀਂ, ਮੇਰਾ ਇਸ ਦੁਨੀਆਂ ਤੇ ਕੋਈ ਨਹੀਂ। ਇਹ ਅਵਸਥਾ ਹੈ ਪਿਆਰਿਓ, ਇਹ ਨਾ ਸਮਝਣਾ ਕਿ ਹੁਣ ਗੁਰੂ ਅੰਗਦ ਦੇਵ ਜੀ ਵੀ ਇਹ ਬਚਨ ਬਾਬਾ ਕਬੀਰ ਜੀ ਦੀ ਤਰ੍ਹਾਂ ਕਰ ਰਹੇ ਨੇ। ਉਹਨਾਂ ਦੀ ਭਾਵਨਾ ਬਣ ਚੁੱਕੀ ਸੀ ਕਿ ਦਾਤਾ ਮੇਰਾ ਤੂੰ ਹੀ ਤੂੰ ਹੈ, ਤਨ ਗੁਰੂ ਨਾਨਕ ਤੂੰ ਹੀ ਹੈ, ਤੇਰੇ ਤੋਂ ਬਿਨਾਂ ਮੇਰਾ ਕੁਛ ਵੀ ਨਹੀਂ। ਅਜੇ ਚਾਰ ਬੱਚੇ ਨੇ ਉਹਨਾਂ ਦੇ, ਦੋ ਬੇਟੇ ਨੇ ਤੇ ਦੋ ਬੇਟੀਆਂ ਵੀ ਨੇ, ਬੀਬੀ ਅਮਰੋ ਤੇ ਅਨੋਖੀ, ਇਹ ਦੋ ਬੇਟੀਆਂ। ਤੇ ਭਾਈ ਜਿਨ੍ਹਾਂ ਦੇ ਚਾਰ ਚਾਰ ਬੱਚੇ, ਤੇ ਫਿਰ ਵੀ ਉਹ ਕਹਿਣ ਪਰਿਵਾਰ ਵੀ ਹੈ, ਪਤਨੀ ਵੀ ਹੈ, ਫਿਰ ਵੀ ਉਹ ਕਹਿੰਦੇ ਕਿ ਮੇਰਾ ਤੇਰੇ ਤੋਂ ਬਿਨਾਂ ਕੋਈ ਨਹੀਂ। ਸੋ ਗੁਰੂ ਕੇ ਪਿਆਰਿਓ, ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਹਾੜੇ ਇਹ ਜਿਹੜੀ ਗੁਰਤਾ ਗੱਦੀ ਜਦੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਬਖਸ਼ੀ ਤੇ ਲੋਕਾਂ ਵਿੱਚ ਇੱਕ ਗੱਲ ਬੜੀ ਪ੍ਰਸਿੱਧ ਹੋ ਗਈ। ਇਹ ਕਹਿ ਕੇ ਮੈਂ ਲੜੀਵਾਰ ਸ਼ਬਦ ਵਿਚਾਰ ਕਰਾਂ, ਜਿਹੜੀ ਗੱਲ ਲੋਕਾਂ ਵਿੱਚ ਪ੍ਰਸਿੱਧ ਹੋਈ ਫਿਰ ਸੱਤੇ ਤੇ ਬਲਵੰਡ ਨੇ ਵਾਰ ਲਿਖੀ, ਉਹਦੇ ਵਿੱਚ ਅੰਕਿਤ ਕੀਤੇ ਬੋਲ। ਉਹ ਇਹ ਸੀ ਕਿ ਸਾਰੀ ਦੁਨੀਆਂ ਦੇ ਲਵਾਂ ਤੇ ਇਹ ਬੋਲ ਨੇ, ਗੁਰੂ ਨਾਨਕ ਨੇ ਉਲਟੀ ਗੰਗਾ ਵਹਾ ਦਿੱਤੀ ਹੈ, ਗੁਰਬਾਣੀ ਜੋ ਅਰਥ ਬਣਦੇ ਆ। ਤੇ ਬਚਨ ਨੇ ਉਲਟੀ ਗੰਗ ਵਹਾਈਨ, ਵਹਾਉਣੀ ਚਲਾ ਦੇਣੀ। ਗੁਰੂ ਨਾਨਕ ਨੇ ਲੋਕ ਕਹਿਣ ਲੱਗੇ ਉਲਟੀ ਗੰਗਾ, ਗੰਗਾ ਉਲਟ ਪਾਸੇ ਵਹਾ ਦਿੱਤੀ, ਭਾਵ ਸਾਰੇ ਗੁਰੂ ਨਾਨਕ ਦੇ ਚਰਨਾਂ ਤੇ ਨਿੰਮ ਦੇ ਚਰਨ ਬੋਸੀ ਕਰਦੇ ਨੇ, ਅੱਜ ਗੁਰੂ ਨਾਨਕ ਨੇ ਆਪਣੇ ਸੇਵਕ ਦੇ ਚਰਨਾਂ ਤੇ ਪਰਕਰਮਾ ਕਰਕੇ ਸਿਰ ਰੱਖਿਆ, ਮੱਥਾ ਟੇਕਿਆ। ਇਹਨੂੰ ਕਿਹਾ ਉਲਟੀ ਗੰਗਾ ਵਹਾਉਣੀ। ਇਹ ਕਿਹਾ ਕਿੰਨੇ, ਕੌਣ ਕਹਿ ਰਿਹਾ ਭਲਾ? ਉਲਟੀ ਗੰਗ ਵਹਾਇਨ ਦੁਨਿਆਈ ਆਖ ਹੈ, ਦੁਨਿਆਈ ਮਤਲਬ ਹੈ

ਸੰਗਤ ਕਰਕੇ ਫਿਰ ਖੰਡੂਰ, ਲੇਕਿਨ ਚਿੱਤ ਜਿਹੜਾ ਅਜੇ ਵੀ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੀ ਚਰਨਾਂ ਵਿੱਚ। ਇੱਥੇ ਉਹੀ ਹੁਣ ਪ੍ਰਚਾਰ ਗੁਰਬਾਣੀ ਕਹਿੰਦੀ, ਗੁਰੂ ਅੰਗਦ ਦੇਵ ਜੀ ਨੇ ਆਰੰਭ ਕੀਤਾ ਗੁਰਬਾਣੀ ਦਾ। ਇਹੋ ਅਸਥਾਨ ਹੈ ਜਿੱਥੇ ਬੈਠ ਕੇ ਫਿਰ ਇਹ ਜਿਹੜਾ ਸੰਧਿਆ ਵਕਤ ਅਸੀਂ ਇਤਿਹਾਸ ਸੁਣਦੇ ਹਾਂ ਨਾ, ਪੈੜੇ ਤੇ ਮੋਖੇ ਕੋਲੋਂ ਬਾਲਾ ਜੀ ਨੂੰ ਸੱਦ ਕੇ, ਇਹ ਸਾਰਾ ਇਤਿਹਾਸ ਉੱਥੇ ਲਿਖਿਆ ਜੀ। ਗੁਰੂ ਨਾਨਕ ਸਾਹਿਬ ਦੀ ਜੀਵਨ ਕਥਾ, ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ। ਤੋ ਗੁਰੂ ਕੇ ਪਿਆਰੇ, ਵੈਸੇ ਸਤਿਗੁਰੂ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਗੁਰਤਾ ਦੇਣ ਲੱਗੇ ਹਾਂ। ਇਹੀ ਮੈਂ ਬੇਨਤੀ ਆਰੰਭ ਵਿੱਚ ਕੀਤੀ ਸੀ ਕਿ ਦਿੱਤਾ ਕੀ ਦਿੱਤੀ ਸੀ? ਬਾਣੀ ਸ਼ਬਦ ਨਿਸ਼ਾਨੀ ਦਿੱਤੀ। ਪੜੋ ਬਚਨ, ਰਾਮਦਾਸ ਸੋਢੀ ਤਿਲਕ ਦੀਆ। ਗੁਰੂ ਰਾਮਦਾਸ ਸੋਢੀ ਸੁਲਤਾਨ ਦੇ ਮਸਤਕ ਵਿੱਚ ਜਦੋਂ ਗੁਰਤਾ ਗੱਦੀ ਦਾ ਬਾਬਾ ਬੁੱਢਾ ਜੀ ਨੇ ਤਿਲਕ ਲਾਇਆ ਨਾ, ਤੇ ਗੁਰੂ ਅਮਰਦਾਸ ਮਹਾਰਾਜ ਨੇ ਦਿੱਤਾ ਕੀ? ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਸਮੇਂ ਤਿਲਕ ਲਾ ਕੇ ਦਿੱਤਾ ਕੀ? ਸ਼ਬਦ ਸੱਚ ਨਿਸ਼ਾਨ ਜੀ। ਨਿਸ਼ਾਨੀ ਕੀ ਦਿੱਤੀ? ਜਿੰਨੀ ਬਾਣੀ ਗੁਰੂ ਨਾਨਕ ਸਾਹਿਬ ਦੀ, ਭਗਤਾਂ ਦੀ, ਗੁਰੂ ਅੰਗਦ ਦੇਵ ਜੀ ਦੇ ਸਲੋਕ, ਗੁਰੂ ਅਮਰਦਾਸ ਜੀ ਦੇ ਪਾਕ ਪਵਿੱਤਰ ਬਚਨ ਬਾਣੀ, ਉਹ ਸਾਰੀ ਬਾਣੀ ਜਿਹੜੀ ਹੈ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਇਹ ਗੁਰਤਾ ਗੱਦੀ ਦੇਣੀ ਹੈ ਨਾ ਸਮਝਣਾ ਕਿ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਹੈ, ਤੇ ਉਹਨਾਂ ਦੀ ਹਜ਼ਾਰਾਂ ਕਿੱਲੇ ਜ਼ਮੀਨ ਸੀ ਉਹ ਵੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਹੈ, ਘਰ ਦੇ ਦਿੱਤਾ। ਕਰਤਾਰਪੁਰ ਡੇਰਾ ਸੀ ਇੰਨਾ ਵਿਸ਼ਾਲ ਵੱਡਾ। ਇੱਕ ਹੋਰ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਆਪ ਖੁਦ ਖੇਤੀ ਕਰਦੇ ਤੇ ਸਿੱਖ ਵੀ ਨਾਲ ਖੇਤੀ ਕਰਦੇ। ਹਜ਼ਾਰਾਂ ਕਿੱਲਿਆਂ ਵਿੱਚ ਫਸਲ ਉਗਾ ਕੇ ਇਤਿਹਾਸ ਵਿੱਚੋਂ ਕਿਤੇ ਨਹੀਂ ਮਿਲਦਾ ਕਿ ਉਹ ਇੱਕ ਵੀ ਅਨਾਜ ਦਾ ਦਾਣਾ ਕਿਸੇ ਮੰਡੀ ਵਿੱਚ ਵੇਚਿਆ ਹੋਵੇ। ਕਿਸੇ ਮੰਡੀ ਵਿੱਚ ਉਹ ਅਨਾਜ ਨਹੀਂ ਗਿਆ, ਕਿੱਥੇ ਗਿਆ? ਉਹ ਸਾਰਾ ਅਨਾਜ ਲੋੜਵੰਦਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ। ਉਹ ਸਾਰਾ ਅਨਾਜ ਗੁਰੂ ਕੇ ਲੰਗਰ ਵਿੱਚ ਹੀ ਸੰਗਤਾਂ ਦੇ ਸ਼ਕਨ ਲਈ ਵਰਤਿਆ ਜਾਂਦਾ ਸੀ, ਕਿਤੇ ਨਹੀਂ ਵੇਚੇ। ਮੇਰੇ ਸਤਿਗੁਰੂ ਦੀਨ ਦਿਆਲ ਖੇਤੀ ਵੀ ਕਰਦੇ ਤੇ ਦੁਨੀਆਂ ਤੋਂ ਨਵੇਕਲੀ, ਵਣਜ ਵੀ ਕਰਦੇ ਤੇ ਦੁਨੀਆਂ ਤੋਂ ਨਵੇਕਲਾ, ਕਿਉਂਕਿ ਸਾਰੀ ਦੁਨੀਆਂ ਵਿੱਚ ਗੁਰੂ ਨਾਨਕ ਨੇ ਜਿਹੜਾ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ। ਅਸਾਂ ਨੇ ਪੰਥ ਸਰੀਰਾਂ ਨੂੰ ਸਮਝ ਲਿਆ, ਪੰਥ ਰਾਹ ਸੀ, ਰਸਤਾ ਸੀ, ਪਰ ਇਹ ਰਸਤਾ ਵੀ ਸਰੀਰ ਦਾ ਨਹੀਂ ਸੀ ਜਿਹੜਾ ਗੁਰੂ ਨਾਨਕ ਨੇ ਚਲਾਇਆ, ਇਹ ਪੰਥ ਸੀ ਸੁਰਤੀ ਦਾ। ਸੁਰਤ ਨੇ ਚੱਲਣਾ ਸੀ ਉਸ ਮਾਰਗ ਤੇ। ਅੱਜ ਦੇ ਬਚਨਾਂ ਵਿੱਚ ਗੁਰੂਦੇਵ ਦੇਖੋ ਕੈਸੇ ਜੋਗੀ ਨੂੰ, ਸਿੱਧ ਨੂੰ, ਸਿੱਧਾਂ ਨੂੰ ਬੜੀ ਲੰਬੀ ਗੋਸ਼ਟ ਕੀਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨਾਲ। ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਬਚਨ ਇਹ ਸਾਰੇ ਦਰਜ ਨੇ। ਇਸ ਮਜ਼ਮੂਨ ਦੇ ਹੇਠ ਸਿੱਧ ਗੋਸ਼ਟ, ਗੋਸ਼ਟ ਦਾ ਅਰਥ ਹੁੰਦਾ ਗੱਲਬਾਤ ਸਿੱਧਾਂ ਨਾਲ, ਜੋਗੀਆਂ ਨਾਲ। ਉਹਦੇ ਵਿੱਚ ਇੱਕ ਅੰਸ਼ ਗੁਰੂ ਕੇ ਪਿਆਰਿਓ ਥੋੜਾ ਧਿਆਨ ਦੇਣਾ, ਅੱਜ ਦੀ ਲੜੀਵਾਰ ਜਪ ਬਾਣੀ ਦੀ ਵਿਚਾਰ ਕਰੀਏ। ਕਿਸੇ ਜੋਗੀ ਨਾਲ, ਕਿਸੇ ਸਿੱਧ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਿਚਾਰ ਹੋ ਰਹੀ ਹੈ, ਸਾਹਿਬ ਸਮਝਾਉਂਦੇ ਨੇ ਜੋਗ ਦਾ ਪ੍ਰਮੁੱਖ ਰਹਿਤ ਕਹਿ ਲੋ, ਮਰਿਆਦਾ ਕਹਿ ਲੋ, ਗਿਆਨ ਕਹਿ ਲੋ। ਅਸਲ ਜੋਗੀ ਕੌਣ ਹੈ ਤੇ ਜੋਗੀ ਨੂੰ

ਪਰ ਤੁਹਾਡੇ ਜੁੜਨਾ ਕਿਹਦੇ ਨਾਲ? ਪਰਮੇਸ਼ਰ ਨਾਲ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹੇ ਬੇਭੂਤ। ਮੁੰਦਾ ਲਫ਼ਜ਼ ਜਿਹੜਾ ਹੈ ਬਹੁ ਵਚਨ ਹੈ, ਇੱਕ ਮੁੰਦਰ ਨਹੀਂ, ਦੋ ਮੁੰਦਰਾਂ ਪੈਂਦੀਆਂ ਕੰਨਾਂ ਚ। ਸੰਤੋਖ, ਹੁਣ ਕੱਚ ਦੀਆਂ ਮੁੰਦਰਾਂ, ਸੋਨੇ ਦੀਆਂ ਮੁੰਦਰਾਂ, ਹੋਰ ਕਈ ਧਾਤਾਂ ਦੀਆਂ ਮੁੰਦਰਾਂ ਲੋਕਾਂ ਨੇ ਕੰਨ ਵਿਣਾ ਕੇ ਪਾਈਆਂ ਹੋਈਆਂ, ਲੋਕਾਂ ਨੇ ਤੇ ਨੱਕਾਂ ਵੀ ਵਿਣਾਈਆਂ, ਕੰਨ ਵੀ ਵਿੰਨੇ ਨੇ, ਗੱਲਾਂ ਤੱਕ ਵਿੰਨ ਵਿੰਨ ਕੇ ਇਹ ਪਾਏ ਹੋਈਆਂ ਮੁੰਦਰਾਂ। ਪਰ ਗੁਰੂ ਨਾਨਕ ਸਾਹਿਬ ਕਿੰਨੇ ਪਿਆਰ ਨਾਲ ਕਹਿੰਦੇ, ਜੋਗੀ ਕਿੰਨਾ ਵਧੀਆ ਹੁੰਦਾ ਕੰਨ ਛੇਦਣ ਦੀ ਬਜਾਏ, ਨਾ ਇਹ ਕੱਚ ਦੀਆਂ ਮੁੰਦਰਾਂ ਪਾਉਣ ਦੀ ਬਜਾਏ ਤੂੰ ਸੰਤੋਖ ਦੀਆਂ ਮੁੰਦਰਾਂ ਪਾ। ਭਾਈ ਸੰਤੋਖ ਜੀਵਨ ਵਿੱਚ ਲੈ ਕੇ ਆ, ਸੰਤੋਖ ਨੂੰ ਮੁੰਦਰਾਂ ਬਣਾ। ਗੁਰੂ ਨਾਨਕ ਸਾਹਿਬ ਖੁਦ ਬਾਣੀ ਉਚਾਰਨ ਕਰਕੇ ਮਾਤਾ ਤ੍ਰਿਪਤਾ ਜੀ ਨੂੰ ਇਹ ਦੱਸਦੇ ਨੇ ਸੰਤੋਖ ਬਾਰੇ ਕੀ ਕਹਿੰਦੇ। ਜਦੋਂ ਤੀਜੀ ਉਦਾਸੀ ਲਈ ਸਤਿਗੁਰੂ ਚੱਲਣ ਲੱਗੇ ਨਾ, ਮਾਂ ਨੇ ਰੋਕ ਲਿਆ ਮਾਤਾ ਤ੍ਰਿਪਤਾ ਜੀ, ਪੁੱਤਰ ਅਜੇ ਕੁਝ ਸਮਾਂ ਹੀ ਹੋਇਆ ਤੈਨੂੰ ਆਏ ਨੂੰ, ਫਿਰ ਤੁਰ ਪਏ, ਤੇਰਾ ਘਰ ਚਿੱਤ ਨਹੀਂ ਲੱਗਦਾ, ਤੇਰਾ ਪਰਿਵਾਰ ਹੈ। ਮਾਤਾ ਜੀ ਕਹਿਣ ਲੱਗੇ, ਬੇਟਾ ਕਿਤੇ ਹੋਰ ਤੇ ਨਹੀਂ ਪਰਿਵਾਰ ਬਣਾ ਲਿਆ? ਤੇ ਸਾਹਿਬ ਕਹਿਣ ਲੱਗੇ, ਹਾਂ ਮਾਂ ਮੈਂ ਪਰਿਵਾਰ ਬਣਾਇਆ। ਮਾਤਾ ਜੀ ਥੋੜੇ ਹੈਰਾਨ ਹੋਏ, ਮਾਤਾ ਸੁਲੱਖਣੀ ਜੀ ਵੀ ਸੁਣ ਰਹੇ ਸਨ ਖੜਕੇ ਕੋਲ। ਦੋਨੇ ਜਗਤ ਮਾਤਾਵਾਂ ਜਿਹੜੀਆਂ ਹੈਰਾਨ ਹੋਈਆਂ। ਆਖਰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰਿਵਾਰ ਬਾਰੇ ਸਾਨੂੰ ਵੀ ਦੱਸ ਦੇ। ਹਾਂ ਮਾਂ ਜ਼ਰੂਰ ਦੱਸਦਾ, ਮਾਂ ਵੀ ਹੈ ਪਿਤਾ ਵੀ ਹੈ, ਮੇਰਾ ਇੱਕ ਭਰਾ ਵੀ ਹੈ। ਧਿਆਨ ਦੇਣਾ ਬਾਣੀ ਚ, ਇਹ ਕੋਈ ਅਖੌਤੀ ਗੱਲਾਂ ਨਹੀਂ ਹਨ। ਮੇਰਾ ਭਰਾ ਵੀ ਹੈ, ਮੇਰੀ ਮਾਂ ਵੀ ਹੈ, ਮੇਰਾ ਬਾਪ ਵੀ ਹੈ, ਇੱਥੋਂ ਤੱਕ ਕਿ ਮੇਰੀ ਸੱਸ ਵੀ, ਮੇਰਾ ਸਹੁਰਾ ਵੀ, ਤੇ ਮੇਰੀ ਪਤਨੀ ਵੀ ਹੈ, ਤੇ ਮੇਰੀ ਸੰਤਾਨ ਵੀ ਹੈਗੀ ਹੈ। ਇਹ ਸ਼ਬਦ ਵਿੱਚ ਹੁਣ ਜਦੋਂ ਦੱਸਣ ਦੀ ਵਾਰੀ ਆਈ ਤੇ ਗੁਰੂ ਨਾਨਕ ਸਾਹਿਬ ਬਚਨ ਕਰਦੇ, ਮਾਤਾ ਮਤ, ਮਾਂ ਇਹ ਜਿਹੜੀ ਮਾਲਕ ਕੋਲੋਂ ਚੰਗੀ ਮਤ, ਸੁਚੱਜਾ ਜੀਵਨ ਜਿਉਣ ਦੀ ਮਿਲੀ, ਅਸਲ ਮੇਰੀ ਮਾਂ ਇਹ ਹੈ। ਪਿਤਾ ਸੰਤੋਖ, ਸੰਤੋਖ ਮੇਰਾ ਬਾਪੂ ਹੈ। ਸੰਤੋਖ ਕੌਣ ਹੈ? ਮੇਰਾ ਬਾਪ ਹੈ। ਅੱਜ ਜੋਗੀ ਨੂੰ ਕਹਿ ਰਹੇ ਧੰਨ ਗੁਰੂ ਨਾਨਕ ਸਾਹਿਬ ਕਿ ਆ ਕੰਨ ਛੇਦ ਕੇ ਕੱਚ ਦੀਆਂ ਐਡੀਆਂ ਮੁੰਦਰਾਂ ਪਾ ਰੱਖੀਆਂ, ਇਹਦੇ ਨਾਲੋਂ ਸੰਤੋਖ ਰੱਖ ਜ਼ਿੰਦਗੀ ਦੇ ਵਿੱਚ, ਤੇ ਸੰਤੋਖ ਨੂੰ ਹੀ ਮੁੰਦਰਾਂ ਬਣਾ ਲੈ। ਮੁੰਦਾ ਸੰਤੋਖ, ਸਰਮ, ਸਰਮ ਦਾ ਅਰਥ ਹੁੰਦਾ ਜੀ ਮਿਹਨਤ, ਸਰਮ ਦਾ ਅਰਥ ਮਿਹਨਤ। ਇਹਨਾਂ ਦੇ ਵਿੱਚ ਇੱਕ ਬੜੀ ਵੱਡੀ ਕਮੀ, ਸਿੱਧ ਜੋਗੀ ਜਿਹੜੇ ਲੋਕ ਨੇ, ਇਹ ਸਾਰਾ ਦਿਨ ਜਦੋਂ ਆਪਸ ਵਿੱਚ ਬੈਠਦੇ ਟੋਲਿਆਂ ਦੇ ਟੋਲੇ ਤੇ ਗ੍ਰਿਸਤੀਆਂ ਨੂੰ ਨਿੰਦਦੇ ਨੇ, ਬੜਾ ਬਹੁਤ ਨਿੰਦਦੇ ਨੇ ਗ੍ਰਿਸਤੀਆਂ। ਜਦ ਇਹਨਾਂ ਨੂੰ ਭੁੱਖ ਲੱਗਦੀ ਹੈ ਨਾ, ਖੱਪਰ ਭਾਂਡਾ ਤੇ ਝੋਲੀ ਪਾ ਕੇ ਗਲ ਦੇ ਵਿੱਚ ਕੱਪੜੇ ਦੀ, ਮੰਗਣ ਵੀ ਉਹਨਾਂ ਦੇ ਕਰੀ ਜਾਂਦੇ ਨੇ ਜਿਨ੍ਹਾਂ ਨੂੰ ਸਾਰਾ ਦਿਨ ਨਿੰਦਦੇ। ਬਾਣੀ ਕਹਿੰਦੀ ਜਿੱਥੋਂ ਕੁਝ ਖਾਣ ਨੂੰ ਮਿਲੇ ਉਹਨੂੰ ਸ਼ਾਬਾ ਸ਼ੇਕਿਓ, ਜੇ ਰੱਬ ਦੇ ਰਿਹਾ ਗੁਰੂ ਦੇ ਰਿਹਾ ਤੇ ਕਹਿਣਾ ਚਾਹੀਦਾ ਜਿਸ ਦਾ ਦਿੱਤਾ ਖਾਵਨਾ ਤਿਸ ਕਹੀ ਹੈ ਸ਼ਾਬਾਸ਼। ਇਹ ਸਾਰਾ ਦਿਨ ਨਿੰਦਦੇ ਨੇ ਗ੍ਰਿਸਤੀਆਂ ਨੂੰ,
ਭੁੱਖ ਲੱਗਣ ਤੇ ਉਹਨਾਂ ਦੇ ਘਰਾਂ ਅੱਗੇ ਜਾ ਕੇ ਫਿਰ ਔ ਲੱਖ ਕਰਦੇ ਨੇ ਤੇ ਭੀਖ ਮੰਗ ਕੇ ਜ਼ਿੰਦਗੀ ਵਿੱਚ ਖਾਂਦੇ ਨੇ। ਮੇਰੇ ਸਤਿਗੁਰੂ ਅੱਜ ਸਮਝਾਉਂਦੇ ਭਾਈ ਜਿਹੜੀ ਮਿਹਨਤ ਹੈ ਨਾ, ਜਿਹਨੂੰ ਅਸੀਂ ਕਿਰਤ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਇਹ ਜਿਹੜਾ ਮਾਰਗ ਪੰਥ ਚਲਾਇਆ, ਇਸ ਮਾਰਗ ਦੇ ਪਾਂਧੀਆਂ ਨੂੰ ਇਹ ਉਪਦੇਸ਼ ਪਹਿਲਾਂ ਦਿੱਤਾ, ਕਿਰਤ ਕਰੋ, ਮੰਗ ਕੇ ਨਾ ਖਾਓ, ਕੋਈ ਕਰੋ, ਜ਼ਿੰਦਗੀ ਵਿੱਚ ਮਿਹਨਤ ਕਰੋ, ਕਿਰਤ ਕਰੋ। ਫਿਰ ਦੂਜਾ ਕੀ ਹੈ, ਨਾਮ ਜਪੋ। ਜੋ ਕਿਰਤ ਕਰਦੇ ਹੋ ਇਹ ਰੋਟੀ ਖਾ ਕੇ ਤੁਸੀਂ ਨਾਮ ਜਪੋ, ਤੇ ਜੇ ਕਿਰਤ ਕਰਦੇ ਆ ਤੁਹਾਡੇ ਕੋਲ ਕੁਝ ਬਚ ਗਿਆ ਤੇ ਲੋੜਵੰਦ ਨੂੰ ਵੰਡ ਕੇ ਛਕਣ ਦਾ ਮਤਲਬ ਕੀ ਹੁੰਦਾ, ਲੋੜਵੰਦ ਨੂੰ ਵੀ ਛਕਾਓ। ਇਹ ਤਿੰਨਾਂ ਗੱਲਾਂ ਵਿੱਚ ਹੀ ਸਿੱਖ ਦਾ ਜੀਵ ਹੋਣਾ ਸਮੁੱਚਾ, ਜੋ ਗੁਰੂ ਨਾਨਕ ਨੇ ਪੰਥ ਚਲਾਇਆ, ਸਿੱਖੀ ਦਿੱਤੀ ਹੈ, ਇਹਦਾ ਹੀ ਪ੍ਰਚਾਰ ਫਿਰ ਗੁਰਤਾ ਗੱਦੀ ਤੇ ਬੈਠ ਕੇ ਗੁਰੂ ਅੰਗਦ ਦੇਵ ਜੀ ਨੇ ਸਾਰੀ ਹਯਾਤੀ ਜ਼ਿੰਦਗੀ ਕੀਤਾ। ਅੱਜ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਕਿ ਭਾਈ ਇਹ ਕੰਨ ਪੜਾ ਕੇ ਮੁੰਦਰਾਂ ਪਾਉਣ ਦੀ ਬਜਾਏ ਸੰਤੋਖ ਲਿਆ ਜੀਵਨ ਵਿੱਚ, ਇਹਨੂੰ ਮੁੰਦਰਾਂ ਬਣਾ ਲੈ। ਸਰਮ ਮਿਹਨਤ ਕੀ ਹੈ, ਪੱਤ, ਪੱਤ ਦਾ ਮਤਲਬ ਹੈ ਪੱਤਰ, ਪੱਤਰ ਦਾ ਮਤਲਬ ਹੈ ਭਾਂਡਾ, ਖੱਪਰ, ਅੱਗੇ ਝੋਲੀ ਹੈ, ਆ ਝੋਲੀ ਬਣਾ ਕਾਹਦੀ, ਮਿਹਨਤ ਦੀ, ਕਿਰਤ ਵਿਰਤ ਕਰਕੇ ਖਾਇਆ ਕਰੋ, ਨਾ ਕਿ ਜਿਹਨਾਂ ਗ੍ਰਿਸਤੀਆਂ ਨੂੰ ਦਿਨ ਭਰ ਨਿੰਦਦੇ ਉਹਨਾਂ ਦੇ ਘਰਾਂ ਤੋਂ ਜਾ ਕੇ ਭੀਖ ਮੰਗ ਕੇ ਖਾਂਦੇ ਹੋ, ਤੁਹਾਡਾ ਇਹ ਵੀ ਕੰਮ ਅੱਛਾ ਨਹੀਂ, ਤਾਂ ਹੀ ਉਹ ਤੁਹਾਡਾ ਯੋਗ ਨਹੀਂ ਹੋ ਸਕਦਾ। ਇਸ ਤਰ੍ਹਾਂ ਮੰਗ ਕੇ ਭੀਖ ਖਾ ਕੇ ਕਦੇ ਵੀ ਤੁਸੀਂ ਜੋਗ, ਜੋਗ ਦਾ ਮਤਲਬ ਹੈ ਜੋਗ ਨਾ ਖਿੰਥਾ, ਗੁਰੂ ਨਾਨਕ ਸਾਹਿਬ, ਗੋਦੜੀ ਤਨ ਤੇ ਪੈਣ ਨਾਲ ਕੋਈ ਮਿਲਾਪ ਨਹੀਂ ਹੋ ਜਾਂਦਾ ਰੱਬ ਨਾਲ, ਜੋਗ ਦਾ ਮਤਲਬ ਹੈ ਮੇਲ, ਮਿਲਾਪ, ਜੋਗ ਨਾ ਖਿੰਥਾ, ਜੋਗ ਨਾ ਡੰਡਾ। ਉਹ ਹੱਥ ਵਿੱਚ ਡੰਡਾ ਪਤਾ ਕਿਉਂ ਫੜਦੇ, ਮੈਂ ਇੱਕ ਵਿਦਵਾਨ ਦੀ ਲਿਖਤ ਪੜ੍ਹੀ, ਜਦੋਂ ਇਹ ਗ੍ਰਿਸਤੀਆਂ ਦੇ ਘਰਾਂ ਵਿੱਚ ਜਾਂਦੇ ਤੇ ਅੱਗੋਂ ਇਹਨਾਂ ਦਾ ਭੇਖ ਤੇ ਇੱਦਾਂ ਦਾ ਹੀ ਹੁੰਦਾ ਨਾ, ਸੁਭਾਅ ਮਲੀ ਹੁੰਦੀ ਹੈ, ਇਨਸਾਨਾਂ ਵਾਲਾ ਨਹੀਂ ਹੁੰਦਾ, ਉਹ ਕੁੱਤੇ ਪੈਂਦੇ ਨੇ, ਕੁੱਤਿਆਂ ਨੂੰ ਮਾਰਨ ਵਾਸਤੇ ਇਹਨਾਂ ਦੇ ਹੱਥ ਵਿੱਚ ਡੰਡਾ ਹੁੰਦਾ, ਕੁੱਤਕਾ, ਮੋਟਾ ਡੰਡਾ ਫੜਦੇ ਨੇ। ਇੱਥੇ ਗੁਰੂ ਨਾਨਕ ਸਾਹਿਬ ਸਭ ਸਮਝਾ ਰਹੇ ਨੇ ਕਿ ਕਰ, ਝੋਲੀ ਤੇ ਪੱਤਰ ਕੀ ਹੈ, ਮਿਹਨਤ ਨੂੰ ਬਣਾ, ਤੇ ਆ ਸਵਾ ਤਨ ਤੇ ਇੱਥੇ ਸਿਰ ਵਿੱਚ ਪਾਉਣ ਦੀ ਬਜਾਏ ਪਤਾ ਕੀ ਕਰ, ਤੂੰ ਧਿਆਨ ਰੱਬ ਨਾਲ ਜੋੜ ਲੈ, ਮਿਲਣਾ ਤੇ ਉਹਨੂੰ ਇਹ ਜੋਗ ਦਾ ਮਤਲਬ ਹੈ ਮਿਲਣਾ, ਤੇ ਸਵਾ ਮਲਣ ਨਾਲ ਤੂੰ ਸਿਰ ਚ ਸਵਾ ਪਾਉਣ ਨਾਲ ਤੇ ਕਦੇ ਰੱਬ ਨਹੀਂ ਮਿਲਣਾ ਤੈਨੂੰ। ਅੱਛੇ ਖਾਸੇ ਕੇਸਾਂ ਦੇ ਵਿੱਚ ਤੋਂ ਸਵਾ ਪਾ ਕੇ ਉਹਨਾਂ ਦੀਆਂ ਜਟਾਵਾਂ ਬਣਾ ਲਈਆਂ ਨੇ, ਤੇ ਇੱਦਾਂ ਰੱਬ ਨਹੀਂ ਮਿਲਦਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ, ਆ ਮੁੰਦਰਾ ਪਾਉਣ ਨਾਲ ਵੀ ਮੇਲ ਨਹੀਂ ਆਉਂਦਾ, ਮੂੰਡ ਮੁੰਡਾਏ ਸਿਰ ਮੂੰਹ ਮਨਾ ਨਾਲ ਵੀ ਰੱਬ ਨਹੀਂ ਮਿਲਦਾ, ਲੰਬੀਆਂ ਜਟਾਵਾਂ ਰੱਖਣ ਨਾਲ ਵੀ ਰੱਬ ਨਹੀਂ ਮਿਲਦਾ। ਮੂੰਡ ਮੁੰਡਾਏ, ਮੂੰਡ ਮੁੰਡਾਏ, ਜਿਉਂ ਸਿੱਧ ਭਾਈ ਤੇ ਮੁਕਤੀ ਭੇਡ ਨਾ ਗਈ ਆ, ਪਤਾ ਨੀ ਕਿੰਨੀ ਵਾਰੀ ਉਹਦਾ ਮਾਲਕ ਉਹਨੂੰ ਮੰਨਦਾ। ਬਾਬੇ ਨੇ ਬਚਨ ਕੀਤਾ, ਧਿਆਨ ਜੋੜ ਮਾਲਕ ਨਾਲ, ਇਹਨੂੰ ਕੀ ਕਰ, ਸਮਝ, ਬੇਭੂਤ, ਬੇਭੂਤ ਕੀ ਹੁੰਦੀ ਹੈ, ਭਸਮ, ਤਨ ਦੇ ਉੱਤੇ ਬੇਭੂਤੀ ਮਲਣੀ, ਇਹਨੂੰ ਹੀ ਸਮਝ ਲੈ, ਜੇ ਧਿਆਨ ਤੇਰਾ ਜੁੜ ਗਿਆ ਤੇ ਮੇਲ ਹੋ ਜਾਏਗਾ। ਦੂਸਰਾ ਬਚਨ ਹੈ ਜੀ, ਖਿੰਥਾ, ਕਾਲ, ਕੁਆਰੀ ਕਾਇਆ, ਜੁਗਤ, ਡੰਡਾ ਪ੍ਰਤੀਤ, ਕਾਲ ਮੌਤ ਨੂੰ ਕਹਿੰਦੇ, ਵੈਸੇ ਕਾਲ ਦੇ ਕਈ ਅਰਥ ਨੇ ਜੀ, ਕਾਲ ਸਮਾਂ ਵੀ ਹੁੰਦਾ, ਕਾਲ ਮੌਤ ਵੀ ਹੈ, ਕਾਲ ਕਮੀ ਵੀ ਹੈ, ਦੋ ਚਾਰ ਸਾਲ ਬਾਰਿਸ਼ ਨਾ ਹੋਵੇ ਤੇ ਅਨਾਜ ਨਹੀਂ ਹੁੰਦਾ ਤੇ ਕੀ ਕਿਹਾ ਜਾਂਦਾ ਸੀ ਕਿ ਅਨਾਜ ਦਾ ਕਾਲ ਪੈ ਗਿਆ। ਕਾਲ ਦਾ ਅਰਥ ਹੁਣ ਇੱਥੇ
ਨਾ ਮੌਤ ਆਏਗਾ ਤੇ ਨਾ ਸਮਾਂ ਆਏਗਾ, ਕਮੀ। ਕਾਲ ਦਾ ਅਰਥ ਕਮੀ ਵੀ ਹੈ। ਇਸ ਲਈ ਲਕਬ ਨੂੰ ਪੜ੍ਹਨਾ ਬੜੇ ਧਿਆਨ ਨਾਲ ਪਏਗਾ ਕਿ ਇੱਥੇ ਕਾਲ ਦਾ ਭਾਵ ਅਰਥ ਕੀ ਹੈ। ਖਿੰਥਾ ਗੋਦੜੀ, ਗੋਦੜੀ ਵੀ ਫਟੇ ਪੁਰਾਣੇ ਕੱਪੜੇ ਪਾਉਣ ਦੀ ਲੋੜ ਨਹੀਂ, ਜੇ ਮਿਹਨਤ ਕਰਕੇ ਤੇਰੇ ਕੋਲ ਚੰਦ ਕੌੜੀਆਂ ਵਧੀਆ ਬਸਤਰ ਪੈਣ ਤਨ ਦੇ ਉੱਤੇ, ਵਧੀਆ ਭੋਜਨ ਖਾ। ਗੁਰੂ ਸਾਹਿਬਾਂ ਨੇ ਇਹ ਸਭ ਕੁਝ ਖਾਣ ਤੇ ਪਹਿਨਣ ਤੇ ਰੋਕ ਨਹੀਂ ਲਾਈ, ਬਲਕਿ ਇਹ ਸਮਝਾਇਆ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ, ਖਾ ਕੋਈ ਰੋਕ ਨਹੀਂ ਹੈ। ਪਰ ਕੀ ਕਰ, ਤਿਸ ਠਾਕੁਰ ਕੋ ਜਿਸ ਮਾਲਕ ਨੇ ਤੈਨੂੰ ਭਾਵੇਂ ਮਿਹਨਤ ਤੇਰੀ ਉਹਨੇ ਦਿੱਤਾ ਨਾ, ਉਹਨੂੰ ਮਨ ਦੇ ਵਿੱਚ ਚੇਤੇ ਕਰਿਆ ਕਰ, ਖਾ। ਤੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ, ਵਧੀਆ ਤੂੰ ਵਧੀਆ ਮੰਦਰ ਭਾਵ ਘਰ ਦੇ ਵਿੱਚ ਰਹਿ, ਪਰ ਉਹਦਾ ਸ਼ੁਕਰ ਕਰਿਆ ਕਰ। ਨਾ ਸ਼ੁਕਰਾ ਨਾ ਹੋਈ, ਜਿਹਨੇ ਦਿੱਤਾ ਉਹਦਾ ਸ਼ੁਕਰ ਜ਼ਰੂਰ ਕਰਿਆ। ਅੱਜ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ ਕਿ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਇਹੀ ਹੈ ਫਟੇ ਪੁਰਾਣੇ ਕੱਪੜਿਆਂ ਦੀ ਤਨ ਤੇ ਗੋਦੜੀ ਪਹਿਨਣੀ। ਫਟੇ ਪੁਰਾਣੇ ਕੱਪੜੇ ਪਹਿਨਣ ਦੀ ਲੋੜ ਨਹੀਂ, ਰੱਬ ਨੂੰ ਯਾਦ ਰੱਖ ਤੇ ਮੌਤ ਨੂੰ ਯਾਦ ਰੱਖ, ਇਹ ਦਿਮਾਗ ਵਿੱਚ ਰੱਖ ਕੇ ਹੁਣ ਮੈਂ ਹੈਗਾ, ਇੱਕ ਦਿਨ ਨਹੀਂ ਰਹਿਣਾ, ਮੈਂ ਮਰ ਜਾਣਾ, ਇੱਥੋਂ ਚੱਲ ਜਾਣਾ, ਮੈਂ ਆਇਆ ਇੱਥੋਂ ਚਲਾ ਜਾਣਾ, ਮੈਂ ਸਦਾ ਲਈ ਇੱਥੇ ਨਹੀਂ ਹਾਂ। ਇਹ ਜਿਹੜਾ ਕਾਲ ਹੈ ਨਾ, ਕਾਲ ਮੌਤ, ਇਹਦਾ ਡਰ ਰੱਖ, ਰੱਬ ਦਾ ਡਰ ਰੱਖ, ਇਹੀ ਖਿੰਥਾ ਹੈ। ਕੁਵਾਰੀ ਕਾਇਆ ਜੁਗਤ, ਇਹ ਲਫ਼ਜ਼ ਦਾ ਵਿਸ਼ਰਾਮ ਇੱਥੇ ਆਏਗਾ। ਕਾਇਆ ਕੁਵਾਰੀ ਕਿਹੜੀ ਹੈ? ਵੈਸੇ ਤੇ ਕੁਵਾਰਾ ਬੱਚਾ ਤੇ ਬੱਚੀ ਉਹ ਹੁੰਦੇ ਨੇ ਜਿਹੜੇ ਵਿਕਾਰਾਂ ਤੋਂ ਅਸ਼ੋਹ ਹੋਣ, ਵਿਕਾਰਾਂ ਤੋਂ ਅਸ਼ੋਹ ਹੋਣ, ਉਹੀ ਬੱਚੀ ਕੁਵਾਰੀ ਹੈ ਤੇ ਉਹ ਬੱਚਾ ਵੀ ਕੁਵਾਰ ਹੈ। ਤੇ ਸ਼ਾਦੀ ਤੋਂ ਪਹਿਲਾਂ ਹੀ ਜੇ ਉਹ ਸਭ ਕੁਝ ਭੋਗ ਚੁੱਕੇ ਫਿਰ ਉਹ ਕੁਵਾਰੇ ਨਹੀਂ ਹੁੰਦੇ, ਮੈਨੂੰ ਮਾਫ ਕਰ ਦੇ। ਵਿਕਾਰਾਂ ਤੋਂ ਕੋਰੀ ਇੱਕ ਆਇਆ ਕਰ, ਇਹਦੇ ਚ ਵਿਕਾਰ ਨਾ ਕੋਈ ਹੋਵੇ। ਇਹ ਕੀ ਹੈ ਜੀ? ਜੁਗਤ, ਜੁਗਤ ਦਾ ਮਤਲਬ ਰਹਿਤ, ਰਹਿਤ ਦਾ ਮਤਲਬ ਮਰਿਆਦਾ। ਅਸਲ ਵਿੱਚ ਜੋਗੀਆਂ ਦੀ ਆ ਮਰਿਆਦਾ ਜਿਹੜੀ ਤੁਹਾਡੇ ਲਾਗੇ ਵੀ ਨਹੀਂ ਆਈ, ਆ ਜੀਵਨ ਵਿੱਚ ਜੋਗ ਦੀ ਮਰਿਆਦਾ ਅਪਣਾਓ। ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ। ਤੇ ਜਿਹੜਾ ਡੰਡਾ ਫੜਿਆ ਹੀ ਨਾ, ਡੰਡੇ ਦੀ ਲੋੜ ਹੀ ਨਹੀਂ ਹੈ। ਕੀ ਕਰੋ? ਪ੍ਰਤੀਤ, ਪ੍ਰਤੀਤ ਦਾ ਅਰਥ ਹੁੰਦਾ ਸ਼ਰਧਾ, ਯਕੀਨ, ਰੱਬ ਤੇ ਭਰੋਸਾ ਰੱਖੋ। ਜਿਹਨੇ ਜੀਵਨ ਦਿੱਤਾ ਉਹ ਖਾਣ ਲਈ ਭੋਜਨ ਦਏਗਾ, ਇਹ ਯਕੀਨ ਰੱਖੋ ਕਿ ਜਿਹਨੇ ਜੀਵਨ ਦਿੱਤਾ ਉਹ ਖਾਣ ਲਈ ਵੀ ਦਏਗਾ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਸੰਖੇਪ ਕਰ ਦਵਾਂ, ਸਮਾਂ ਨਹੀਂ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜੋਗੀਆਂ ਦੇ 12 ਪੰਥ ਨੇ ਜੀ, ਉਹਨਾਂ ਦੇ ਵਿੱਚੋਂ ਇੱਕ ਆਈ ਪੰਥ ਹੈ। ਆਈ ਪੰਥ ਉਹ ਹੈ ਜਿਹੜੇ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਨੇ, ਬਾਕੀ ਸਾਰੇ ਝਗੜਦੇ ਰਹਿੰਦੇ ਨੇ ਯਾਰਾਂ ਦੇ ਯਾਰਾਂ ਹੀ। ਇਹ ਆਈ ਪੰਥ ਉਹ ਹੈ ਜਿਹੜੇ ਆਪਸ ਵਿੱਚ ਉਹਨਾਂ ਦੀ ਜਿਹੜੀ ਜਮਾਤ ਹੈ, ਇੱਕ ਦੂਜੇ ਦਾ ਅਦਬ ਮਾਨ ਸਤਿਕਾਰ ਕਰਦੇ ਨੇ ਔਰ ਸਭ ਦਾ ਸਤਿਕਾਰ ਕਰਦੇ ਆ ਜਿਹੜੇ ਜੀਵਨ ਜੀਵਦੇ ਨੇ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀ। ਮਨ ਨੂੰ ਜਿੱਤ ਲੈਣਾ ਹੀ ਜਗਤ ਨੂੰ ਜਿੱਤਣਾ, ਤੇ ਜਿਹੜਾ ਮਨ ਹੱਥੋਂ ਸ਼ਿਕਸ਼ਤ ਹਾਰਿਆ ਬੰਦਾ ਉਹ ਕਦੇ ਜਗਤ ਨੂੰ ਜਿੱਤ ਨਹੀਂ ਸਕਦਾ। ਆਦੇਸ਼ ਤੇ ਸਹਿ ਆਦੇਸ਼, ਨਮਸਕਾਰ ਉਸ ਅਕਾਲ ਪੁਰਖ ਅੱਗੇ ਹੀ ਕਰਿਆ, ਬੰਦਿਆਂ ਨੂੰ ਨਾ ਕਰਿਆ। ਆਦੇਸ਼ ਦਾ ਮਤਲਬ ਹੈ ਨਮਸਕਾਰ। ਤਿਸੈ ਉਹਦੇ ਅੱਗੇ, ਅੱਗੇ ਉਹਦੇ ਗੁਣ ਦੱਸੇ ਨੇ ਕਿ ਕਿਹਦੇ ਅੱਗੇ ਆਦੇਸ਼ ਕਰਨੀ, ਨਮਸਕਾਰ ਕਰਨੀ। ਜੋ ਆਦ ਹੈ, ਆਦ ਮਤਲਬ ਸਭ ਦਾ ਮੁੱਢ ਹੈ, ਅਨੀਲ ਦਾ ਮਤਲਬ ਹੈ ਜੋ ਅਸ਼ੁੱਧ ਨਹੀਂ ਹੈ, ਸ਼ੁੱਧ ਹੈ, ਪਾਕ ਹੈ, ਪਵਿੱਤਰ ਹੈ। ਅਨਾਦ
अनादि है, उसका कोई आद नहीं है। उन्हें किसी मां ने जन्म नहीं दिता, ना तात है, ना मात है, ना जात है, ना पांत है, ये कुछ भी नहीं होता। आखिरी वचन है गुरु के प्यारियो, जुग जुग एको, उसका एको ही वेश है, यही जो आप उत्ते विचारे भुला चुका दी खिमा समय दी संपूर्णता। सतगुरु गुरु अंगद देव महाराज दे गुरता गद्दी दिवस दियां आप सारिया संगतां नूं बहुत बहुत वधाइयां। वाहिगुरु जी का खालसा, वाहिगुरु जी की फतह। वाहिगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇਂ ਤਾਂ ਆਣੇ ਰਾਸ ਤਿੰਨੇ ਤਾਪ ਨਿਵਾਰਨ ਹਾਰਾ ਦੁਕੁੰਤਾ ਸੁਕਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰ ਕਿਸਮ ਧਿਆਈ ਜਿਸ ਜਿੱਥੇ ਸਾਧੁ ਜਾਏ ਤੇਗ ਬਹਾਦਰ

ਕਰਮੋ ਨਿਜ ਆਵੇ ਧਾਈ ਸਭ ਥਾਈ ਹੁਮੈ ਸਤ ਜੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਮੈ ਸਤ ਜੀ ਪਾਤਸ਼ਾਹ ਆਦਿ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਦਰਕਰ ਬੋਲੋ ਜੇ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀਆਂ ਮੁਕਤੀਆਂ ਹੱਟੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਚੱਕਿਆ ਦਿਗ ਤਲਾਈ ਤੇ ਗਵਾਹਾਈ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰੀਆਂ ਸਤਿਹਾਰੀਆਂ ਦੇ ਪੁੱਤਰ ਕਮਾਈ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ ਬੰਦ ਕਟਾਏ ਕੁੱਕੜੀਆਂ ਲੁਹਾਈਆਂ ਸਿਰ ਖੱਡੀਆਂ ਤੇ ਤੇਰੇ ਆਰੀਆਂ ਨਾਲ ਚਿਰਾ ਕੇ ਸਿੱਖੀ ਕੇ ਸਾਂ ਸੁਹਾਸਾਂ ਨਾਲ ਨਿਭਾਈ ਤਿੰਨਾਂ ਦੀ ਪੁੱਤਰ ਕਮਾਈ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਚੁਕ ਹੋਈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਤ ਦੇਖ ਤੇਗ ਫਤਿਹ ਬ੍ਰਿਜੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੀ ਅਟਲ ਧਰਮ ਜੀ ਦਾ ਜੈਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਗੁਰਸਿੱਖਾਂ ਦਾ ਮੰਨੇ ਵਾ ਮਤ ਉੱਚੇ ਮਤ ਪਦਾ ਰਾਖਾ ਪੁ ਵਾਹਿਗੁਰੂ ਏ ਅਕਾਲ ਪੁਰਖ ਤ੍ਰਿਜਾਮੀ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਕੁਲੇ ਦਰਸ਼ਨ ਦੀਦਾਰੇ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸੋ ਏ ਨਿਮਾਣੀਆਂ ਦੇ ਮਾਂ ਨਿਤਾਣੀਆਂ ਦੇ ਤਾਂ ਨਿਓਟੀਆਂ ਦੀ ਓਟਨੀ ਆਸਣੀਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਸੱਚ ਪਾਤਸ਼ਾਹ ਜੀਓ ਆਪ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਕੀਤਾ ਪ੍ਰੰਤ ਆਪ ਜੀ ਦੇ ਸੰਧਿਆ ਵੇਲੇ ਦੀਵਾਨ ਸਜਾਏ ਗੰਸ ਜੇ ਦੀਵਾਨ ਅੰਸ਼ੇ ਪਾਤਸ਼ਾਹ ਜੀਓ ਆਰਤੀ ਸ਼ਬਦ ਕਥਾ ਵਿਚਾਰਾਂ ਉੱਚੇ ਪਾਤਸ਼ਾਹ ਜੀਓ ਬਾਣੀ ਪੜਦੀਆਂ ਕਥਾ ਵਿਚਾਰਾਂ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅੱਗੇ ਤੋਂ ਸ਼ੁੱਧ ਤੇ ਸਪੱਟ ਬਾਣੀ ਪੜਨ ਦਾ ਬਲ ਉਦਮ ਬਖਸ਼ਿਸ਼ ਕਰਨਾ ਸਤਿਗੁਰ ਜੀਓ ਬਾਣੀ ਪੜੀ ਸੁਣੀ ਸਤਿਗੁਰ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਵ ਦਰ ਆਈ ਸਾਧ ਸਿੰਘ ਦੇ ਹਿਰਦੇ ਵਿੱਚ ਵਸਾਉਣਾ ਦਰ ਆਈ ਸਾਧ ਸਿੰਘ ਦੀ ਹਾਜ਼ਰੀਆਂ ਲਿਖੇ ਲਾਉਣੀ ਤੁਲਪੁਲ ਬੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦੁੱਖਾਂ ਕਸ਼ਟਾਂ ਕਲੇਸਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਵੇਸ਼ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨਾ ਸਤਿਗੁਰ ਜੀਓ ਸੰਗਤਾਂ ਦੀ ਸੁਮਰੋ ਕਾਮਨਾਵਾਂ ਪੂਰਨ ਕਰਨੀਆਂ ਆਸਾਂ ਮੁਰਾਦਾਵਾਂ ਪੂਰਨ ਕਰਨੀਆਂ ਸਰਬੱਤੇ ਕਾਰਨ ਰਾਸ ਕਰਨੀ ਕਾਰਜਾਂ ਵਿੱਚ ਸਫਲਤਾ ਬਖਸ਼ਿਸ਼ ਕਰਨਾ ਸਤਿਗੁਰ ਜੀਓ ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ ਖਜ਼ਾਨੇ ਭਰਪੂਰ ਕਰਨਾ ਤੇ ਪਾਤਸ਼ਾਹ ਜੀ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲਿਖੇ ਲਾਉਣ ਚੇ ਪਾਤਸ਼ਾਹ ਜੀਓ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਆਪਣੇ ਰਾਮ ਦਾ ਵਾਸਾ ਬਖਸ਼ੋ ਚੇ ਪਾਤਸ਼ਾਹ ਜੀ ਘਰ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਦਿਨ ਦੁੱਗਣੀ ਰਾਤ ਚੌਗਣੀਆਂ ਬਖਸ਼ਿਸ਼ ਕਰਨ ਚੇ ਪਾਤਸ਼ਾਹ ਜੀਓ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦਿਆਂ ਹੋਇਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਰਹੀਆਂ ਚੇ ਪਾਤਸ਼ਾਹ ਜੀਓ ਆਪ ਜੀ ਦੇ ਗੁਰੂ ਘਰ ਦੇ ਸੇਵਕ ਚੇ ਪਾਤਸ਼ਾਹ ਜੀ ਦੁਰਗਾ ਭਵਾਨੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਉੱਚੇ ਪਾਤਸ਼ਾਹ ਜੀ ਗੁਰੂ ਘਰ ਵਾਸਤੇ $201 ਮਾਇਆ ਭੇਟਾ ਕਰਨ ਉੱਚੇ ਪਾਤਸ਼ਾਹ ਜੀ ਸੇਵਕਾਂ ਦੇ ਸਿਰ ਤੇ ਮਿਹਰਾਂ ਪ੍ਰਿਆਤ ਰੱਖਣਾ ਚੇ ਪਾਤਸ਼ਾਹ ਜੀਓ ਕਾਰੋਬਾਰ ਵਿੱਚ ਵਾਦੇ ਬਖਸ਼ਿਸ਼ ਕਰਨੇ ਖਜ਼ਾਨੇ ਭਰਪੂਰ ਕਰਨ ਚੇ ਪਾਤਸ਼ਾਹ ਜੀ ਘਰ ਦੇ ਵਿੱਚ ਕੁਰਸੀਆਂ ਖੇੜੇ ਬਖਸ਼ਿਸ਼ ਕਰਨਾ ਸਤਿਗੁਰ ਜੀਓ ਆਪ ਜੀ ਦੇ ਗੁਰੂ ਘਰ ਦੇ ਸੇਵਕ ਚੇ ਪਾਤਸ਼ਾਹ ਜੀ ਪ੍ਰਸੰਨ ਗੋਇਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਉੱਚੇ ਪਾਤਸ਼ਾਹ ਜੀ ਗੁਰੂ ਘਰ ਵਾਸਤੇ ਚੇ ਪਾਤਸ਼ਾਹ ਸ਼ਗਲ ਵਾਸਤੇ $250 ਭੇਟਾ ਕਰਦੇ ਉੱਚੇ ਪਾਤਸ਼ਾਹ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨਾ ਕਾਲ ਕੰਟਕ ਦੂਰ ਕਰਨ ਚੇ ਪਾਤਸ਼ਾਹ ਜੀਓ ਘਰ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਣ ਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ ਦੇਹ ਰੁਕਤਾ ਤੰਦਰੁਸਤੀ ਦੀ ਦਾਤ ਬਖਸ਼ਣ ਚੇ ਪਾਤਸ਼ਾਹ ਸੇਵਕਾਂ ਦੀ ਸੇਵਾ
ਨਰਪ੍ਰਵਾਣੀਆਂ ਕਰ ਕਰਮ ਲਖੇ ਰਾਣੀ ਸਤਿ ਪਾਤਸ਼ਾਹ ਜੀਓ ਆਪ ਜੀ ਦੇ ਗੁਰੂ ਘਰ ਦੇ ਸੇਵ ਜੇ ਪਾਤਸ਼ਾਹ ਲਖਸੇ ਸਾਹਨੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਚੇ ਪਾਤਸ਼ਾਹ ਜੀ ਗੁਰੂ ਘਰ ਵਾਸਤੇ ਬੇਅੰਤ ਬੇਅੰਤ ਮਾਇਆ ਪੇਟਾ ਕੀਤੇ ਉੱਚੇ ਪਾਤਸ਼ਾਹ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨਾ ਕਾਲ ਕੰਟਕ ਦੂਖ ਉੱਚੇ ਪਾਤਸ਼ਾਹ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕੰਨਿਆ ਕਰਮ ਕਦਮ ਲਿਖੇ ਉੱਚੇ ਪਾਤਸ਼ਾਹ ਜੀਓ ਘਰ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀਆਂ ਬਖਸ਼ਿਸ਼ ਉੱਚੇ ਪਾਤਸ਼ਾਹ ਜੀਓ ਸ਼ਾਮ ਗੁਰੂ ਸਾਹਨੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਉੱਚੇ ਪਾਤਸ਼ਾਹ ਗੁਰੂ ਦੇ ਲੰਗਰਾਂ ਵਾਸਤੇ ਬੇਅੰਤ ਬੇਅੰਤ ਮਾਇਆ ਭੇਟਾ ਕੰਚੇ ਪਾਤਸ਼ਾਹ ਜੀ ਹੋਰ ਮਾਇਆ ਚਿੰਚੇ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਮਾਇਆ ਪਿੱਟਾ ਉੱਚੇ ਪਾਸੇ ਸੇਵਕਾਂ ਦੇ ਖਜ਼ਾਨੇ ਭਰਪੂਰ ਕੰਨਾ ਕਾਲ ਕੰਡੇ ਦੂਰ ਕੰਚੇ ਪਾਤਸ਼ਾਹ ਜੀ ਸਮੂਹ ਪਰਿਵਾਰਾਂ ਦੀ ਸੇਵਾ ਦਰ ਪ੍ਰਵਾਨ ਕੰਨਿਆ ਕਰਮ ਕਦਮ ਲੇਖੇ ਲਾ ਉੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਦਿਨ ਦੁਗਣੀ ਰਾਤ ਚੌਗਣੀਆਂ ਵਿੱਚ ਉੱਚੇ ਪਾਸੇ ਆਪਣੇ ਪਰਿਵਾਰਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਆਪਣੇ ਨਾਮ ਦਾ ਵਾਸਾ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਕਿਰਪਾ ਕਰਨੀ ਸਤਿਗੁਰੂ ਜੀ ਸਿਰ ਤੇ ਮਿਹਰਾਂ ਮਿਹਰਾਂ ਪ੍ਰਯਾਤ ਰੱਖਣਾ ਉੱਚੇ ਪਾਤਸ਼ਾਹ ਜੀਓ ਐਸ ਵੇਲੇ ਆਪ ਜੀ ਆਪਣੇ ਪਵਿੱਤਰ ਹੁਕਮਨਾਮੇ ਬਚ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰ ਮੈਂ ਜੀ ਨਾਮ ਲਈ ਆਪ ਜੀ ਦਾ ਨਾਮ ਚਿੱਤੀ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਾਧ ਸੰਗਤ ਜੀਓ, ਸਮੂਹ ਸਾਧ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਗੁਰੂ ਜੀ ਕਿ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤਾ ਕੇ ਕਰਤੇ ਕਾ ਵਿਚਾਰ ਤਿਤ ਕਰਗਾ ਸੋਹਿਲਾ ਸਿਰ ਸਿਜਣ ਹਰ ਤੁਮ ਗਾਉ ਮੇਰੇ ਨਿਰਭਉ ਕਾ ਸੋਹਿਲਾ। ਹੋ ਅਰ ਜਿਤ ਸਵੇ ਸਦਾ ਸੁਖੋਇ ਰਾਹੋ ਨਿਤਨ ਦੇ ਜਿਹੜੇ ਸਮਾਲਿਨ ਦੇਖਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸਦਾ ਤੇ ਕੌਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾ ਤੇਲ ਦੇਹੋ ਸਜਣੋ ਸਿਸੜਿਆ ਜੋ ਹੋਵੇ ਸਹਿਜ ਸੁਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤਪੁਣ ਸਦਨ ਹਾਰਾ ਸਿਮਰੇ ਨਾਨਕ ਛੇ ਦਿਆਉ ਰਾਗਾ ਸਾ ਮਿਲਾ ਪਹਿਲਾ ਛੇ ਘਰ ਛੇ ਪਿਛੇ ਦੇਸ ਗੁਰਪੁਰ ਇੱਕੋ ਵੇਸ ਨੇ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੁਗਰਾ ਖੁਰਾਏ ਤੋਏ ਰਾਹੋ ਵਿਸਵੇ ਤਸਿਆ ਕੜਿਆ ਪੈਰਾ ਤਿੱਤੀ ਵਾਰੀ ਮਾ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਸਰਾਧਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦੀ ਪਕਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨਾਂ ਨੂੰ ਪਹੁੰਚ ਚੋਰੋ ਕਰੇ ਸਭ ਗਣਰਾਏ ਫਰੰਤ ਜੋਤੀ ਕੈਸੀ ਆਰਤੀ ਹੋਏ ਭਵਖਨਾ ਤੇਰੀ ਆਰਤੀ ਅਰਹਤਾ ਸਬਦ ਵਾਚਨ ਤੇਰੀ ਰਹੋ ਸਹਿਸ ਤਵ ਨੈਨ ਨੈਨ ਹੈ ਤੋਹੇ ਕੋ ਸਹਿ ਹੈ ਸਮੂਰਤ ਨਾਇਕ ਤੋਈ ਸਹਿਸ ਪਦ ਬਿਮਨ ਅਨੇਕ ਪਦ ਗੰਦੇ ਸਹਿਸ ਤਬੰਦੀ ਚਰਤ ਮੋਹੀ ਸਮੈ ਜੋ ਜੋਤ ਹੈ ਸੋਏ ਤਿਸਕੇ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵ ਹੈ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਹਿਤ ਮਨੋਦਨ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ ਜਾਤੇ ਤਿਰਨਾਏ ਵਾਸਾ ਰਾਗੋੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬੋਹ ਭਰਿਆ ਮਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰੂ ਪਾਇਆ ਮਨ ਹਲੇ ਮੰਡਲ ਮੁੰਡਾ ਹੇ ਕਰ ਸਾਧੋ ਅੰਜਲੀ ਪਨੋਡਾਏ ਕਡੰਡੋਰ ਪਨੋਡਾਏ ਰਾਹੋ ਸਾਕਤ ਹਰ ਸਾਧ ਨਾ ਜਾਣਿਆ ਤਿਰੰਤਰ ਹੋ ਮੈਂ ਕੰਡਾ ਹੇ ਜੋ ਜੋ ਚਲਾ ਹੈ ਚੁਬ ਹੈ ਦੁਪਾ ਜਮਕਾਰ ਸਹਿ ਸਿਡੰਡਾਏ ਹਰ ਦਿਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭੋਖੰਡਾਏ ਬਨਾਸੀ ਪ੍ਰਪਾਇ ਪਰਮੇਸ਼ਰ ਭੋ ਸੋਖਨ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭਤੇਰੀ ਹਰ ਰਾਖ ਰਾਖ ਨੁਡਾ ਹੇ ਜ ਨਾਨਕ ਨਾਮ ਦਾ ਟੇਕਾ ਨਾਮੇ ਸੁਖੰਡਾ ਰਾ ਗੋੜੀ ਪੂਰ ਦੀ ਮਹਿਲਾ ਪੰਜਵਾਂ ਕਰੋ ਬਿਨੰਤੀ ਸੋ ਮੇਰੇ ਮੀਤਾ ਸੰਤ ਟਹਿਰ ਕੀ ਵੇਲਾ ਈਹਾ ਖੜ ਚਲੋ ਹਰ ਲਾਹ ਆਗੈ ਵਸਨ ਸੁਵੇਲਾ ਆਓ ਦੁ ਘਟੈ ਦਿਨ ਸਹਿਣਾਰੇ ਮਨ ਮਨ ਮਿਲਕਾ ਸਵਾਰੇ ਰਾਹੋ ਇਹੋ ਸੰਸਾਰ ਵਿਕਾਰ ਸੰਸੀ ਮੈਂ ਧਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਪੁਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਣ ਗੋ ਫੇਰਾ

ਸਤਿਨਾਮ ਸ਼੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖ ਰਾਸ, ਤਾਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾਗੈ। ਅਰਦਾਸ ਅਰਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ, ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ ਜੀ। ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ, ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਹਨ, ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ, ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ, ਰਾਜ ਮਿਲਖ ਸਿੱਖਦਾਰੀਆ ਅਗਨੀ ਮਹਿਜਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਗ ਬਖਸ਼ਿਸ਼ ਕੀਤੇ ਹਨ, ਜੋ ਆਪ ਜੀ ਨੇ ਸਰਵਨ ਕੀਤੇ ਹਨ। ਬਿਲਾਵਲ ਰਾਗ ਵਿੱਚੋਂ ਸਤਿਗੁਰਾਂ ਦੇ ਪਾਵਨ ਅੰਗ 811 ਉੱਪਰ ਪੰਚਮ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ, ਜੋ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਇਹ ਮਿਹਰਾਮਤ ਕਰਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਅਤੇ ਉਸ ਦੇ ਪਿਆਰੇ ਸੰਤ ਜਨ ਭਗਤ ਜਨ, ਉਹ ਇਤਨੇ ਮਹਾਨ ਹਨ, ਇਤਨੇ ਕਰਨੀ ਵਾਲੇ ਹਨ ਕਿ ਐਸੇ ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ ਮਿਲ ਜਾਏ, ਸੇਵਾ ਮਿਲ ਜਾਏ, ਤਾਂ ਉਹ ਸੇਵਾ ਉਹ ਸੰਗਤ ਸਭ ਤੋਂ ਵੱਡੀ ਸੁਖਦਾਇਕ ਅਤੇ ਲਾਭਦਾਇਕ ਹੈ। ਪ੍ਰਭੂ ਪਿਆਰਿਆਂ ਦੇ ਗੁਰੂ ਘਰ ਦੀ, ਗੁਰੂ ਪਿਆਰਿਆਂ ਦੀ ਸੇਵਾ ਭਾਵ ਨਿੱਕੀ ਤੋਂ ਨਿੱਕਾ ਕਰਮ ਵੀ ਸੇਵਾ ਵਿੱਚ ਇੰਨਾ ਮਹਾਨ ਹੈ ਕਿ ਉਹ ਕਰਨ ਨੂੰ ਮਿਲ ਜਾਏ ਤਾਂ ਮਨੁੱਖ ਦਾ ਜੀਵਨ, ਮਨੁੱਖ ਦੇ ਭਾਗ ਬਦਲ ਜਾਂਦੇ ਹਨ। ਦੂਸਰੇ ਪਾਸੇ ਮਨਮੁੱਖ ਬੰਦਾ, ਮਾਇਆਧਾਰੀ ਬੰਦਾ, ਵਿਕਾਰੀ ਬੰਦਾ, ਉਹਦੇ ਘਰ ਵਿੱਚੋਂ ਰਾਜ ਭਾਗ ਮਿਲੇ, ਖੁਸ਼ੀਆਂ ਮਿਲਣ, ਸੰਸਾਰੀ ਤੌਰ 'ਤੇ ਪਦਵੀਆਂ ਮਿਲਣ, ਤਾਂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹ ਸਾਰਾ ਕੁਝ ਪਰਮੇਸ਼ਵਰ ਦੇ ਪਿਆਰਿਆਂ ਦੀ ਸੇਵਾ ਦੇ ਤੁਲ ਨਹੀਂ, ਉਹ ਸਾਰਾ ਕੁਝ ਅਗਨੀ ਵਿੱਚ ਸਾੜ ਦੇ, ਜਲਾ ਦੇ, ਵਾਹਿਗੁਰੂ ਦੇ ਘਰ ਦੀ ਚਾਕਰੀ ਅਤੇ ਦੁਨੀਆਂ ਦੇ ਰਾਜ ਭਾਗ ਕਦੀ ਵੀ ਬਰਾਬਰ ਨਹੀਂ ਹੋ ਸਕਦੇ। ਪਰਮਾਤਮਾ ਦੇ ਘਰ ਦਾ ਰੁੱਖਾ ਭੋਜਨ ਵੀ, ਗੁਰੂ ਦੇ ਘਰ ਦਾ ਰੁੱਖਾ ਭੋਜਨ ਵੀ ਅੰਮ੍ਰਿਤ ਹੈ, ਅਤੇ ਵਿਕਾਰੀ ਪੁਰਖਾਂ ਦੇ ਘਰ ਦੇ 36 ਤਰ੍ਹਾਂ ਦੇ ਪਦਾਰਥ ਵੀ ਜ਼ਹਿਰ ਸਮਾਨ ਹਨ। ਪਰਮਾਤਮਾ ਦੇ ਘਰੋਂ ਮਿਲਿਆ ਹੋਇਆ ਇੱਕ ਨਿੱਕਾ ਜਿਹਾ ਕੱਪੜਾ ਵੀ ਰੇਸ਼ਮ ਦੇ ਬਸਤਰਾਂ ਤੋਂ ਮਹਾਨ ਹੈ। ਮਨਮੁੱਖ ਦੇ ਘਰ ਦਾ ਰੇਸ਼ਮੀ ਬਸਤਰ ਵੀ ਜਿਹੜਾ ਹੈ ਉਹ ਮਨੁੱਖ ਦੀ ਪੱਤ ਨਹੀਂ ਢੱਕ ਸਕਦਾ। ਸੋ ਗੁਰੂ ਅਤੇ ਗੁਰੂ ਪਿਆਰਿਆਂ ਦੀ ਇੰਨੀ ਮਹਾਨਤਾ ਹੈ, ਵਿਕਾਰੀ ਪੁਰਸ਼ਾਂ ਦੀ, ਸੰਸਾਰੀ ਪੁਰਸ਼ਾਂ ਦੀ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਥਿਆ ਵੀ ਬਿਆਨ ਕੀਤੀ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋਂ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ। ਆਓ ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਸਮੂਹ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਪਰਮੇਸ਼ੁਰ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਦਾਸ, ਪ੍ਰਭੂ ਦਇਆ ਤੇ ਕਮਲ ਵਿਦਾਸ, ਪ੍ਰਭ ਸੁਪ੍ਰਸੰਨ ਬਸੈ ਮਨੁਸ ਹੋਏ, ਪ੍ਰਭ ਦਇਆ ਤੇ ਮਾਤੁ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੂ ਕਛੂ ਨ ਕਿਨਹੂ ਲਇਆ, ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕਿਨ ਕਹਿ ਕਛੂ ਨਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਗਸੰਗ ਮੁਖੂਜਲ ਹੋਤ, ਸਾਧ ਸੰਗ ਮਿਲ ਸਗਲੀ ਕੋਤ, ਸਾਧ ਗਸੰਗ ਮਿਟੈ ਵਿਮਾਨ, ਸਾਧ ਗਸੰਗ ਪ੍ਰਗਟੈ ਸੁਗਿਆਨ, ਸਾਧ ਗਸੰਗ ਬੁੱਝੈ ਬ੍ਰਹਮ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧ ਗਸੰਗ ਪਾਏ ਨਾਮ ਰਤਨ, ਸਾਧ ਗਸੰਗੇ ਗੋਪਰ ਜਤਨ, ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ, ਨਾਨਕ ਸਾਧ ਕੀ ਸੁਭਾ ਬ੍ਰਹਮਾਇ ਸੁਮਾਨੀ, ਸਾਧ ਗਸੰਗ ਅਗੋਚਰ ਮਿਲੈ, ਸਾਧ ਗਸੰਗ ਸਦਾ ਪ੍ਰਫੁੱਲੈ, ਸਾਧ ਗਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਸਭ ਕੀ ਰੇਨ, ਸਾਧ ਗਸੰਗ ਮਨੋਹਰ ਵੈ, ਸਾਧ ਗਸੰਗ ਨ ਕਤੂੰ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧ ਗਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਰ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕਸੰਗ ਨਾ ਬੀਗਾ ਪੈਰ, ਸਾਧ ਕਸੰਗ ਨਾ ਹੀ ਘੁਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧ ਕਸੰਗ ਨਹੀਂ ਨਾ ਹੀ ਹੋ ਤਾਪ, ਸਾਧ ਕਸੰਗ ਤਜੈ ਸਵਿਆਪ, ਆਪੇ ਜਾਨੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣੇ ਆਈ, ਸਾਧ ਕਸੰਗ ਨਾ ਕਬੂ ਧਾਵੈ, ਸਾਧ ਕਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕਸੰਗ ਜਿੜੈ ਸਭ ਧਰਮ, ਸਾਧ ਕਸੰਗ ਕੇਵਲ ਪਾਰ ਬ੍ਰਹਮ, ਸਾਧ ਕਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਠਮ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਇ ਕਰੇ ਸੇਵਾ, ਸਾਧ ਕਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕਸੰਗ ਸਰਬ ਥਾਨ ਗਾਮੂ, ਨਾਨਕ ਸਾਧ ਕੈ ਸੰਗ ਸਫਲ ਜਨਾਮੂ, ਸਾਧ ਕਸੰਗ ਨਹੀਂ ਕਛਕਾਲ, ਦਰਸ਼ਨ ਪੇਟ ਹੋਤ ਨਿਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛੜਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕਸੰਗ ਸੁਨੂ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕਸੰਗ ਲੱਗੈ ਪ੍ਰਮੀਟਾ, ਸਾਧੂ ਕੈ ਸੰਗ ਘਟ ਘਟ ਡੀਟਾ, ਸਾਧ ਸੰਗ ਕੈ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕਸੰਗ ਮਿੱਠੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਨ ਹੈ, ਜਿੱਤਾ ਸੁਣੈ ਤਿੱਤਾ ਬਖਿਆ ਨਹੀਂ, ਸਾਧ ਗੁਪਮਾ ਤਿਉ ਗੁਣ ਤੇ ਦੂਰ, ਸਾਧ ਗੁਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸੁਧਾ ਬੇਅੰਤ, ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਛ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਕਸਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ਮਾਨ, ਜੈਸੇ ਰਾਜ ਰੰਕੋ ਲਾਗੈ ਤੁਲ ਭਵਾਨ, ਬ੍ਰਹਮ ਗਿਆਨੀ ਕਹਿ ਧੀਰ ਜੇਗ, ਜਿਉਂ ਬਸਦਾ ਕੋ ਖੋਦੈ ਕੋ ਚੰਦ ਲੇਪ, ਬ੍ਰਹਮ ਗਿਆਨੀ ਕਾ ਇਹ ਗੁਣਾਓ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਚਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰ ਉਪਰ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਸ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਾਈ, ਨਾਨਕ ਜਿਨ ਪ੍ਰਵਿਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਛੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਪੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਤਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਾਏ ਸਿੱਧ ਪੀਰ ਸੁਰਨਾਥ ਸੁਣਾਏ ਧਰਤ ਧਵਲ ਆਕਾਸ਼ ਸੁਣਾਏ ਦੀਪ ਲੋ ਪਾਤਾਲ ਸੁਣਾਏ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ਼ ਸੁਣਾਏ ਈਸਰ ਬਰਮਾ ਇੰਦ ਸੁਣਾਏ ਮੁਖ ਸਾਲਾ ਹਣਮੰਦ ਸੁਣਾਏ ਜੋਗ ਜੁਗਤ ਤਨ ਭੇਦ ਸੁਣਾਏ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ਼ ਸੁਣਾਏ ਸੱਤ ਸੰਤੋਖ ਗਿਆਨ ਸੁਣਾਏ ਅੱਠ ਸੱਠ ਕਾ ਇਸਨਾਨ ਸੁਣਾਏ ਪੜ ਪੜ ਪਾਵੈ ਮਾਨ ਸੁਣਾਏ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ਼ ਸੁਣਾਏ ਸਾਰਾ ਗੁਣਾ ਕੇ ਗਾਹ ਸੁਣਾਏ ਸੇਖ ਪੀਰ ਪਾਤ ਸਾਹ ਸੁਣਾਏ ਅੰਧੇ ਪਾਵੈ ਰਾਹੋ ਸੁਣਾਏ ਹਾਥ ਹੋਵੈ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੋਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ
ऐसा नाम निरंजन होए, जे को मन जाने मान कोए, मनै सुरत होवै मन बुद्ध, मनै सगल भवन की सुध, मनै मोहे चोटा ना खाए, मनै जम कै साथ ना जाए, ऐसा नाम निरंजन होए, जे को मन जाने मन कोए, मनै मार्ग ठाक न पाए, मनै पत स्यों प्रगट जाए, मनै मग न चलै पंथ, मनै धर्म से ती संबंध, ऐसा नाम निरंजन होए, जे को मन जाने मन कोए, मनै पावै मुख द्वार, मनै परवारै साधार, मनै तरै तारे गुर सिख, मनै नानक पावै ना भेखो, ऐसा नाम निरंजन होए, जे को मन जाने मन कोए, पंच परवान पंच प्रधान, पंचे पाव है दरगह मान, पंचा सो है दर राजान, पंचा का गुर एक त्यान, जे को कहे करे विचार, करते कह करने नाही सुमार, तौल धर्म दया का पूत, संतोख थाप रखिया जिन सूत, जे को बुझै हुवै सचियार, तवलै उपर के तापार, धरती होर पर होर होर, तिस ते पार तलै कवण जोर, जी जात रंगा के नाव, सबना लिखिया बुढ़ी कलाम, एहो लेखा लिख जाने कोए, लेखा लिखिया किता होए, केता तान सवाले हो रूप, केती दात जाने कौन कूत, कीता पसाओ एको कवाओ, तिस ते होए लख दरियाओ, कुदरत कवण कहा विचार, वारिया न जावा एक वार, जो तो दुपावै साई पलीकार, तू सदा सलामत निरंकार, असंख जप असंख पाओ, असंख पूजा असंख तपताओ, असंख ग्रंथ मुख वेद पाठ, असंख जोग मन राहे उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए पार, कुदरत कवण कहा विचार, वारिया न जावा एक वार, जो तुद पावै साई पलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहे जोर, असंख गाल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश माल पाखो खाहे, असंख निंदक सिर कर है पार, नानक नीच कह विचार, वारिया न जावा एक वार, जो तुद पावै साई पलीकार, तू सदा सलामत निरंकार, असंख नाव असंख थाव, अगम अगम असंख लो, असंख काहे हे सिर पार होए, अखरी नाम अखरी सालाह, अखरी ज्ञान गीत गुण गाह, अखरी लिखन बोलन बाण, अखरा सिर संजोग वखाण, जिन ए लिखे तिस सिर नाहे, जिव फुरमाए तेव तेव पाहे, जेता कीता तेता नाओ, विण नावै नाही को थाओ, कुदरत कवण कहा विचार, वारिया न जावा एक वार, जो तुद पावै साई पलीकार, तू सदा सलामत निरंकार, भरिय हाथ पैर तान देह, पानी धोता है उतर सोखे, मूत पलीती कपड़ होए, दे साबून लइए ओह धोए, भरिय मत पापा कै संग, ओह धोपै नावै कै रंग, पुनी पापी आखण नाहे, कर कर करना लिख लै जाहो, आपे बीज आपे ही खाहो, नानक हुक्मी आवह जाहो, तीरथ तप दया दत दान, जे को पावै तिल का मान, सुनया मन्या मन की ता पाओ, अंतरगत तीरथ मल नाओ, सब गुण तेरे मैं नाही कोए, वैण गुण कीते भगत ना होए, स्वास्थ आत बाणी ब्रह्माओ, सत सुहाण सदा मन चाओ,
कवण सो वेला वखत कवण कवण थित कवण वार कवण से रुति माहौ कवण जित हुआ आकार वेल ना पाइया पंडती जे होवे लेख पुराण वखत ना पायो का दिया जे लिखन लेख कुराण थित वार ना जोगी जाने रुत माहु ना कोई जा करता सर ठीक साजे आपे जाने सोई केव कर आखा केव सा लाही क्यों वरने केव जाना नानक आखण सब को आखै एक दू एक सियाणा वड्डा साहिब वड्डी नाई।

ਵਾਹ ਪਵੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੁਨਾ ਵਿਸੁਰਾ ਹੈ ਅੰਤ ਨਾ ਸਿਖਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਕੇਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਾ ਹੈ ਜੋਦ ਅਪਾਰ ਕੇਤੇ ਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੂਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖਰ ਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਹੈ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਕੇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸੁੱਕ ਹੈ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੇ ਵਸਾਇਆ ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ, ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਚਹੋਂ ਕਿਆ ਕਰੇ ਵੇਚਾਰੀਆ।

ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣਹੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛਹੁ ਬਵੇਕੀਆਂ ਜਾਏ। ਅਨੇਕ ਜੁਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖਹੁ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਾ ਹੋ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਨ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜਾ ਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕਸ ਸਿਉ ਲਿਵ ਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ। ਗੁਰੂ ਬਾਜਾ ਹੋ ਤੱਤੈ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੂ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀ ਹੈ, ਮਨਹੋਂ ਕਿਉਂ ਵਿਸਾਰੀ ਹੈ। ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀ ਹੈ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾ ਤੇ ਸੁਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁੜ ਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜੇ ਨਾ ਲੇਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟਹੋ, ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀਉ, ਹੋ ਲਾਹ ਖਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਹੈ। ਜੇ ਚਿਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ।
ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੇ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਹਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਧਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵੇੜਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋ ਵਹੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਕਹਿ ਅਨੇਕ ਰੂਪ ਨਾਉ ਨਵਨੇ ਦੋ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹੇਲਾ ਸਾਚੈ ਘਰ ਗਾਵਹੁ ਗਾਵਹੁ ਤਾਂ ਸੁਹੇਲਾ ਘਰ ਸਾਚੈ ਜਿੱਥੇ ਸਦਾ ਸੱਚ ਤੇ ਆਵਹਿ ਸੱਚੋ ਤੇ ਆਵਹਿ ਜਾ ਤੁਧ ਪਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ, ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ।

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਗਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ

ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ

ਧੰਨਵਾਦ। ਸ਼ੁਕਰ ਹੈ ਪਾਤਸ਼ਾਹ ਜੀ, ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਮਹਾਰਾਜ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਪਾਤਸ਼ਾਹ ਜੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਹਿਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਮਹਾਰਾਜ ਜੀ ਸਰਬੱਤਰ ਸੰਗਤ ਦੀਆਂ ਮਨੋਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿੰਨਾਂ ਦੀ ਅਰਦਾਸ ਸਭਨਾਂ ਦਾ ਭਲਾ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਕਾਰੋਬਾਰਾਂ 'ਚ ਵਾਧੇ ਪਾਉਣੇ, ਬੱਚਿਆਂ ਨੂੰ ਮਹਾਰਾਜ ਜੀ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਮਹਾਰਾਜ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਮਹਾਰਾਜ ਜੀ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ, ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੰਜੋਗੜਾ, ਜਿਤ ਡਿੱਠਾ ਗੁਰਦਰ ਸਾਰ। ਸੋ ਕਹੁ ਟਲ ਗੁਰ ਸੇਵੀ ਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪਾਣੀ ਪੱਖਾ ਪੀ ਸਦਾਸ ਕੈ ਤਬ ਹੋਹੇ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰਨ, ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ, ਆਪ ਸਭਨਾਂ ਦੀਆਂ ਮਨੋਭਾਵਨਾ ਸੰਪੂਰਨ ਕਰਨ, ਔਰ ਇਸੇ ਤਰ੍ਹਾਂ ਆਪਣੇ ਪਾਵਨ ਚਰਨਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਕਿਰਪਾਲਤਾ ਕਰਕੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਾ ਦੂਜਾ
1: ਜਿਗ ਸੱਚੇ ਕੀ ਹੈ ਕੋਠੜੀ ਸੱਚੇ ਕਾਵਚ ਵਾਸ ਇੱਕ ਨਾ ਹੁਕਮ ਸਮਾਇਆ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਚ ਨਿਵਾਸ ਹੈ ਪਿਆ ਆਖ ਨਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜਾ ਕੋ ਆਪ ਕਰੇ ਪਰ ਗਾਸ ਪੌੜੀ ਨਾਨਕ।

ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ।

0: ਲਖਟਕਿਆ ਕੇ ਮੁੰਦਣੇ ਲਖਟਕਿਆ ਕੇ ਹਾਰ ਜਿੱਤਨ ਪਾਈਏ ਨਾਨਕਾ ਸੇਧਨ ਹੋਵੇ ਚਾਰ
1: ਗਿਆਨ ਨਾ ਗੱਲੇ ਢੂੰਡੀਏ ਕਥਨਾ ਕਰਨਾ ਸਾਰ ਕਰਮ ਲੈ ਤਾ ਪਾਈਏ ਹੋਰ ਇੱਕ ਮਤ ਹੁਕਮ ਕੁਆਰ ਪੋੜੀ ਨਜ਼ਰ ਕਰੇ।

0: ਕਰਮ ਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜ ਪੇ ਕੁਮਾਰ ਭੜ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰ ਕਿਨ ਨਾ ਪਾ

0: ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪਰ ਤੀਰਥਾਂ ਸਹਿਯੋਗ ਬੇਬਾਨ ਲੱਖ ਸੁਰਤਨ ਸੰਗਰਾਮ ਬਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲਾ ਗਿਆਨ ਧਿਆਨ ਪੜੀ ਪਾਠ ਪੁਰਾਣ ਜਿਨ ਕਰਤਾ ਕਰਨਾ ਕੀ

0: ਜਾਪੈ ਮਹੱਲਾ ਪਹਿਲਾ।
1: ਤੁਸੀਂ ਸੁਜਗ ਨਾਨਕਾ ਸੱਚਾ ਵਿਖੇ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀ ਉਨਵੇਂ, ਜਿਨਕੀ ਲੇਖੇ ਪਤ ਪਵੇ, ਚੰਗੇ ਸੇ ਕੇ ਪੌੜੀ ਤੁਰ ਕੁਰਮ ਜਨਾ ਕੁਤ ਪਾਇਆ।

ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ ਸਤਜੁਗ ਰਖ ਸੰਤੋਕਾ ਧਰਮ ਅਗੈ ਰਥ ਵਾਹੋ ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥ ਵਾਹੋ ਦੁਆਪਰ ਤਪੈ ਕਾ ਸਤ ਅਗੈ ਰਥ ਵਾਹੋ ਕਲਯੁਗ ਰਥ ਅਗਨ ਕਾ ਪੂਰ ਅਗੈ ਰਥ

ਵਿਛਲੇ ਚੰਦਰਾ ਉਲਕਾਨ ਕ੍ਰਿਸ਼ਨ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਸਰਬਣ ਹੋਆ ਨਾ ਖੁਦਾਈ ਅਲਹ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰ ਪਠਣੇ ਪਠਾਣੀ ਅਮਲ ਕੀਆ ਚਾਰੇ ਵੇਦ ਹੋਇ ਚਾਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾ ਦੌਰਾਨ ਮੁਖ ਅੰਤਰ ਪਾਏ ਪੌੜੀ

ਸੁਖਸੰਦ ਆਬਾਦੰ ਸਿਲਪੂਜ ਬਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰਗ ਦੋਇ ਧੋਤੀ ਬਸਤਰ ਪਾਟੰਗ ਜੇ ਜਾਣਸ ਬਰਮੰ ਕਰਮੰ ਸਭ ਹੋ ਕੁਟਨਸ ਚੋ ਕਰਮੰ

ਸੂਤ ਭਰਮ ਹੈ ਦੂਜੇ ਲੱਗੇ ਜਾਏ ਜਮਨ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤੇ ਤੋਂ ਰਜਕ ਸਵਾਏ ਨਾਨਕ ਜਿਨੇ ਗੁਰਮੁਖ ਪੁੱਜਿਆ ਤੇ ਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ।

0: ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ ਦੁਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਕੁੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ
1: ਸਜ ਕਰੇ ਆਪ ਜਾਇ ਪੇ ਰੱਖੇ ਆਪ।

जन्म मरण निवार, हर जप सिमर स्वामी सोए, वेद सिमरत कथे सासत,

0: ਚਿੰਤਨ ਤੇ ਸਿਮਰਨ ਕਰਨ ਵਾਲਿਆਂ ਦੇ ਜਿਹੜੇ ਸੇਵਕ ਨੇ ਨਾ, ਉਹਨਾਂ ਦੀ ਸੇਵਾ ਲਈ ਪਾਣੀ ਢੋਇਆ ਕਰ, ਉਹਨਾਂ ਦੀ ਤੂੰ ਸੇਵਾ ਕਰਿਆ ਕਰ ਪੱਖਾ ਝੁਲਾ ਕੇ, ਫਿਰ ਉਹਨਾਂ ਦੇ ਲਈ ਜਿਹੜਾ ਭੋਜਨ ਤਿਆਰ ਹੁੰਦਾ ਉਦੋਂ ਇਹ ਸੀ ਕਿ ਨੇਤੀ ਗੁਰੂ ਕੇ ਪਿਆਰਿਓ ਬੀਬੀਆਂ ਦਾਣੇ ਲੈ ਕੇ ਚੱਕੀ ਚਲਾਉਂਦੀਆਂ ਸਨ ਤੇ ਸਿੱਧਾ ਤਿਆਰ ਕਰਦੀਆਂ ਸਨ ਆਟਾ। ਇੱਥੇ ਪੀਸਣ ਦੀ ਗੱਲ ਹੈ, ਸਾਹਿਬ ਸਮਝਾਉਂਦੇ ਪਾਣੀ ਢੋਣਾ ਪੱਖਾ, ਉਦੋਂ ਸਤਸੰਗ ਵਿੱਚ ਵੀ ਇੰਨੇ ਪ੍ਰਬੰਧ ਨਹੀਂ ਸਨ ਕਿ ਆਪਣੇ ਆਪ ਚੱਲਣ ਵਾਲੇ ਹਵਾ ਦੇਣ ਵਾਲੇ ਪੱਖੇ ਵੀ ਨਹੀਂ ਸਨ, ਮਨੁੱਖਾਂ ਦੇ ਹੱਥਾਂ ਵਿੱਚ ਹੀ ਵੱਡੇ ਵੱਡੇ ਪੱਖੇ ਫੜੇ ਹੁੰਦੇ ਸਨ ਜਿਹਦੇ ਨਾਲ ਸੰਗਤਾਂ ਦੀ ਪੱਖਾ ਝੁਲਾਉਣ ਦੀ ਸੇਵਾ ਸੇਵਕ ਕਰਦੇ ਨੇ। ਗੁਰੂ ਦੇ ਪੰਜਵੇਂ ਪਾਤਸ਼ਾਹ ਮਹਾਰਾਜ ਫੁਰਮਾਉਂਦੇ ਕਿ ਉਹਨਾਂ ਦੇ ਲਈ ਪਾਣੀ ਢੋਣਾ ਪੱਖਾ ਫੇਰਨਾ ਤੇ ਉਹਨਾਂ ਦੇ ਲਈ ਰਸੋਈ ਤਿਆਰ ਕਰਨ ਤੋਂ ਪਹਿਲਾਂ ਸਿੱਧਾ ਚੱਕੀ ਚਲਾ ਕੇ ਆਟਾ ਪੀਣਾ। ਜਦ ਇਹ ਕੰਮ ਕਰੇਗਾ ਫਿਰ ਕੀ ਹੋਏਗਾ, ਵਾਹਿਗੁਰੂ ਜੀ ਦੇ ਗੁਰਮੁਖ ਪਿਆਰਿਆਂ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਕਰਕੇ ਤਬ ਹੋਏ ਨਿਹਾਲ। ਤਬ ਦਾ ਅਰਥ ਹੈ ਫਿਰ ਤੈਨੂੰ ਜ਼ਿੰਦਗੀ ਦੇ ਵਿੱਚ ਸੇਵਾ ਕਰਕੇ ਉਹ ਆਨੰਦ ਮਿਲੇਗਾ ਜਿਹੜਾ ਤੂੰ ਆਨੰਦ ਚਾਹੁੰਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਦੇਖੋ ਕਿੰਨੀ ਫਿਰ ਕਿਰਪਾ ਕੀਤੀ ਹੈ। ਵੈਸੇ ਤੇ ਮਨੁੱਖ ਦੀ ਫਿਤਰਤ ਹੈ, ਫਲ ਖਾਏ ਤੇ ਕਹਿੰਦਾ ਆਨੰਦ ਆ ਗਿਆ, ਭੁੱਖ ਲੱਗੀ ਹੋਵੇ ਤੇ ਸਾਦਾ ਵੀ ਭੋਜਨ ਖਾ ਕੇ ਬੰਦਾ ਕਹਿੰਦਾ ਆਨੰਦ ਆ ਗਿਆ। ਅਗਰ ਭੁੱਖ ਨਹੀਂ ਹੈ ਤੇ 36 ਪ੍ਰਕਾਰ ਦੇ ਭੋਜਨ ਛਕ ਕੇ ਵੀ ਆਨੰਦ ਨਹੀਂ ਆਉਂਦਾ, ਕਿਉਂਕਿ ਸਵਾਦ ਦਾ ਸੰਬੰਧ ਹੀ ਭੁੱਖ ਨਾਲ ਹੈ। ਜੈਸੇ ਭੁੱਖੇ ਸਾਧ ਹੈ ਗੰਢ, ਸੰਬੰਧ ਜਿਹੜਾ ਹੈ ਨਾ, ਭੁੱਖ ਲੱਗੀ ਤਾਂ ਹੀ ਭੋਜਨ ਖਾ ਕੇ ਸਵਾਦ ਆਉਂਦਾ। ਪਰ ਬੰਦਾ ਕਹਿਣ ਨੂੰ ਤੇ ਚੱਲ ਤੁਰ ਫਿਰ ਕੇ ਵੀ ਕਹਿੰਦਾ ਆਨੰਦ ਆ ਗਿਆ, ਪੜ੍ਹ ਕੇ ਵੀ ਕਹਿੰਦਾ ਆਨੰਦ ਆ ਗਿਆ, ਕੁਝ ਸੁਣ ਕੇ ਵੀ ਕਈ ਵਾਰੀ ਕਹਿੰਦਾ ਆਨੰਦ ਆ ਗਿਆ, ਗੱਲਬਾਤ ਕਰਕੇ ਵੀ ਆਨੰਦ ਆ ਗਿਆ। ਇਹਦੇ ਕਈ ਤਰ੍ਹਾਂ ਦੇ ਆਨੰਦ ਨੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਜਦ ਸਤਿਗੁਰੂ ਇਹ ਸੁਝਾਅ ਦੇ ਰਹੇ ਨੇ ਕਿ ਰੱਬ ਦੇ ਪਿਆਰਿਆਂ ਦੀ, ਗੁਰਮੁਖ ਪਿਆਰਿਆਂ ਦੀ ਸੇਵਾ ਕਰਨ ਵਾਲੇ ਦਾਸਾਂ ਦੇ ਜਿਹੜੇ ਦਾਸ ਨੇ ਉਹਨਾਂ ਦੀ ਸੇਵਾ ਕਰੇਗਾ ਜ਼ਿੰਦਗੀ ਵਿੱਚ ਨਿਹਾਲ ਹੋ ਜਾਏਗਾ, ਆਨੰਦਤ ਜੀਵਨ ਤੈਨੂੰ ਪ੍ਰਾਪਤ ਹੋਏਗਾ ਜਿਹਦੇ ਵਿੱਚ ਆਨੰਦ ਹੋਏਗਾ। ਇਹ ਇੰਨਾ ਆਸਾਨ ਨਹੀਂ ਹੈ, ਇਹਦੇ ਅਜੇ ਇੱਕ ਪੱਖ ਹੈ, ਦੂਜਾ ਪੱਖ ਸਰਵਨ ਕਰੋ। ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾ, ਹੁਣ ਜਿਨ੍ਹਾਂ ਦਾਤਾਂ ਦੇ ਲਈ ਵਸਤੂਆਂ ਦੇ ਲਈ ਦੁਨੀਆ ਭਰ ਦੀ ਭੱਜ ਦੌੜ ਹੋ ਰਹੀ ਹੈ, ਜਿੰਨੇ ਭੱਜ ਦੌੜ ਆਪ ਦੇਖ ਰਹੇ ਹੋ, ਦਿਨ ਰਾਤ ਕਿਰਤ ਕੰਮ ਕਰ ਰਹੇ ਸੀ ਲੋਕ ਗੁਰੂ ਪਿਆਰੇ ਹੋ, ਕਾਹਦੇ ਲਈ? ਬੰਦਾ ਕੇਵਲ ਭੋਜਨ ਛਕਣ ਲਈ ਇੰਨੀ ਭੱਜ ਦੌੜ ਨਹੀਂ ਕਰ ਰਿਹਾ, ਇਕੱਲਾ ਭੋਜਨ ਛਕਣ ਲਈ ਨਹੀਂ ਹੈ, ਇਹਦੇ ਅੰਦਰ ਦੀ ਇੱਕ ਤੜਪ ਹੈ। ਰਾਜ, ਰਾਜ ਦਾ ਆਖਰੀ ਅਰਥ ਵਿਦਵਾਨਾਂ ਨੇ ਕੀਤਾ ਹਕੂਮਤਾਂ, ਹਕੂਮਤ ਕਰਨੀ। ਮਿਲਖ, ਜ਼ਮੀਨ ਦਾ ਮਾਲਕ, ਮੈਂ ਜ਼ਮੀਨ ਦਾ ਮਾਲਕ ਹੋਵਾਂ, ਮੈਂ ਹਕੂਮਤ ਕਰਾਂ। ਤੇ ਤੀਜਾ ਲਫ਼ਜ਼ ਹੈ ਜੀ ਸਿੱਕਦਾਰੀਆਂ, ਸਰਦਾਰੀਆਂ। ਸਰਦਾਰੀ ਹਾਸਲ ਕਰਨ ਦੇ ਲਈ ਬੰਦਾ ਭੱਜ ਦੌੜ ਕਰਦਾ, ਜ਼ਮੀਨ ਮੇਰੀ ਹੋਵੇ, ਮੈਂ ਜ਼ਮੀਨ ਦਾ ਮਾਲਕ ਹੋਵਾਂ, ਹਕੂਮਤ ਕਰਦਾ ਹੋਵਾਂ। ਸਾਹਿਬ ਕਹਿੰਦੇ ਨੇ ਜੇ ਉਹ ਆਨੰਦ ਲੈਣਾ ਹੀ ਨਾ ਜੋ ਆਰੰਭ ਵਿੱਚ ਵਿਚਾਰਿਆ ਹੀ, ਤੇ ਇਹਨੂੰ ਅੱਗ ਦੇ ਵਿੱਚ ਸਾੜ ਦੇ। ਅਗਨੀ ਮਹਿ ਦਾ ਅਰਥ ਹੈ ਵਿੱਚ ਜਾਲ, ਜਾਲ ਦਾ ਅਰਥ ਹੁੰਦਾ ਸਾੜ ਦੇ। ਅੱਗ ਵਿੱਚ ਸਾੜਨ ਤੋਂ ਮੁਰਾਦ ਇਹ ਨਹੀਂ ਹੈ ਕਿ ਹਕੂਮਤ ਨੂੰ ਸਾੜ ਦੇਣਾ ਜਾਂ ਜ਼ਗੀਰਾਂ ਸਾੜਨੀਆਂ ਜਾਂ ਸਰਦਾਰੀਆਂ ਸਾੜਨੀਆਂ। ਇਹਨਾਂ ਦੀ ਹਿਰਸ ਸਾਹਿਬ ਕਹਿੰਦੇ ਛੱਡ ਦੇ, ਛੱਡ ਦੇ। ਇਹ ਛੱਡੇਗਾ ਤਾਂ ਹੀ ਸੇਵਾ ਕਰ ਸਕੇਗਾ, ਹੁਕਮ ਮੰਨ ਸਕੇਗਾ। ਇਹ ਸਾਰੇ ਲੋਕ ਸਰਦਾਰ ਮਾਲਕ ਤੇ ਹਕੂਮਤ ਕਰਨ ਵਾਲੇ ਹੁਕਮ ਕਰਨਾ ਜਾਣਦੇ, ਹੁਕਮ ਇਹਨਾਂ ਨੂੰ ਮੰਨਣਾ ਨਹੀਂ ਆਉਂਦਾ। ਪਰ ਗੁਰੂ ਘਰ ਤੇ ਉਹ ਕਬੂਲ, ਉਹ ਤਸਲੀਮ, ਉਹ ਪ੍ਰਵਾਨ ਹੋਏ ਜਿਹੜੇ ਹੁਕਮ ਨੂੰ ਮੰਨਦੇ। ਹੁਕਮ ਮੰਨਿਆ ਹੋਵੇ ਪ੍ਰਵਾਨ। ਗੁਰੂ ਨਾਨਕ ਦੇ ਘਰ ਜੋ ਪ੍ਰਵਾਨ ਹੋਇਆ ਉਹ ਹੁਕਮ ਮੰਨ ਕੇ ਹੋਏ, ਸੇਵਾ ਕਰਕੇ ਹੋਏ। ਸਭਨਾ ਨੇ ਸੇਵਾ ਕੀਤੀ ਤਾਂ ਹੀ ਗੁਰੂ ਦਰ ਤੇ ਉਹ ਪ੍ਰਵਾਨ ਹੋਏ। ਸਤਿਗੁਰੂ ਤੀਜਾ ਬਚਨ ਕਰੇ, ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ। ਸੰਤ ਜਨ ਤੋਂ ਅਰਥੇ ਭਲੇ ਪੁਰਸ਼, ਰੱਬ ਦੀ ਬੰਦਗੀ ਇਬਾਦਤ ਕਰਨ ਵਾਲੇ। ਗੁਰਬਾਣੀ ਵਿੱਚ ਜੋ ਸੰਤ ਦੀ ਪਰਿਭਾਸ਼ਾ ਹੈ ਉਹ ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਸਮਝਾਈ ਹੈ ਸਾਨੂੰ ਗੁਰੂ ਸ਼ਬਦ ਰਾਹੀਂ ਸਤਿਗੁਰਾਂ ਨੇ, ਭਗਤ ਜਨਾਂ ਨੇ। ਜਿਵੇਂ ਬਾਬਾ ਕਬੀਰ ਜੀ ਦਾ ਬਚਨ ਹੈ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤਨ ਆਖੀਐ ਬਨਾਰਸ ਕੇ, ਉਹਨਾਂ ਨੂੰ ਠੱਗ ਕੇ ਆ ਬਾਣੀ। ਜੇ ਜ਼ਿੰਦਗੀ ਵਿੱਚ ਸਿਮਰਨ ਹੀ ਨਹੀਂ ਹੈ, ਪਰਮਾਤਮਾ ਦਾ ਚਿੰਤਨ ਹੀ ਨਹੀਂ ਹੈ, ਤੇ ਗੱਲ ਵਿੱਚ ਮਾਲਾ ਤੇ ਸਾਧੂਆਂ ਵਾਲਾ ਭੇਖ, ਤੇ ਕਦੇ ਕਿਸੇ ਨੂੰ ਸਾਧੂ ਨਹੀਂ ਨਾ ਬਣਾ ਸਕਦਾ। ਜੋ ਸਾਧਨਾ ਕਰਦਾ, ਨਿਰੰਕਾਰ ਦਾ ਚਿੰਤਨ ਕਰਦਾ, ਉਹੀ ਸਾਧੂ ਸੰਤ ਹੋ ਸਕਦਾ। ਇਸੇ ਲਈ ਬਾਬਾ ਕਬੀਰ ਜੀ ਨੇ ਬਚਨ ਕੀਤੇ, ਸੁਚੇਤ ਕੀਤਾ ਸਾਰੀ ਦੁਨੀਆਂ ਨੂੰ, ਕਿਤੇ ਠੱਗੇ ਨਾ ਜਾਇਓ। ਜੇ ਆਮ ਠੱਗ ਨਹੀਂ ਹੈ, ਬਨਾਰਸੀ ਠੱਗ ਨੂੰ ਸਮਝ, ਸਿਮਰਨ ਤੋਂ ਬਿਨਾਂ। ਉਹ ਹਰ ਕੇ ਸੰਤ ਨਾ ਆਖੀਏ, ਸੰਤ ਜ਼ਰੂਰ ਉਹ ਕਹੇ ਜਾਂਦੇ ਨੇ, ਪਰ ਰੱਬ ਦੇ ਸੰਤ ਉਹ ਨਹੀਂ ਹਨ। ਹਰ ਕੇ ਸੰਤ ਰੱਬ ਦੇ ਸੰਤ। ਵੈਸੇ ਵੀ ਅੱਜ ਅਸੀਂ ਖੁਦ ਹੀ ਬੋਲਦੇ ਹਾਂ ਫਲਾਣਾ ਜਗ੍ਹਾ ਅਸਥਾਨ ਤੇ ਨਾਮ ਲੈ ਕੇ ਕਹਿੰਦੇ, ਅਸੀਂ ਤੇ ਫਲਾਣੇ ਮਹਾਂਪੁਰਸ਼ਾਂ ਦੇ ਸੇਵਕ ਹਾਂ, ਫਲਾਣੇ ਮਹਾਂਪੁਰਸ਼ਾਂ ਦੇ ਨਾਮ ਲੈਂਦੇ ਅਸਥਾਨ। ਲੇਕਿਨ ਗੁਰਮਤ ਦੇ ਵਿੱਚ ਅਸਥਾਨ ਤੇ ਅਸਥਾਨੀ ਨਾਲ ਜੁੜਨ ਤੋਂ ਬਾਣੀ ਵਰਸਦੀ ਹੈ। ਜੁੜਨਾ ਕਿਹਦੇ ਨਾਲ ਪਿਆਰੇ? ਗੁਰੂ ਨਾਲ। ਜੁੜਨਾ ਕਿਹਦੇ ਨਾਲ? ਪ੍ਰਭੂ ਨਾਲ। ਜੁੜਨਾ ਕਿੱਥੇ? ਗੁਰੂ ਦੀ ਸੰਗਤ ਨਾਲ। ਕਿਸੇ ਮਨੁੱਖ ਵਿਅਕਤੀ ਨਾਲ ਨਹੀਂ। ਖੈਰ, ਅੱਖਰੀ ਅਰਥ ਕਰਾਂ, ਸਮਾਂ ਸੀਮਤ ਹੈ ਗੁਰੂ ਪਿਆਰੇ। ਹੋ ਸਾਹਿਬ ਸਮਝਾ ਰਹੇ ਨੇ ਸੰਤਾਂ ਦੇ ਪ੍ਰਤੀ ਭਾਵ ਇੱਥੇ ਆ, ਭਲੇ ਪੁਰਸ਼ ਰੱਬ ਦੀ ਬੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਦਾ ਜ਼ਿਕਰ ਕਰਦੇ ਪੰਜਵੇਂ ਪਾਤਸ਼ਾਹ। ਸ਼ੋਹਰਾ, ਸ਼ੋਹਰਾ ਕਹਿੰਦੇ ਨੇ ਛੋਟੀ ਉਮਰ ਦਾ ਸੇਵਕ, ਸ਼ੋਹਰਾ ਛੋਟਾ ਸੇਵਕ ਹੈ ਜਿਹੜਾ ਮਾਲਕ ਦਾ ਸਿਮਰਨ ਕਰਨ ਵਾਲਿਆਂ ਦਾ। ਸ਼ੋਹਰਾ ਤਿਸ ਚਰਨੀ ਲਾਗ, ਉਹਦੇ ਚਰਨੀ ਲੱਗ ਜਾ, ਭਾਵ ਜਿਹੜਾ ਰੱਬ ਦੇ ਪਿਆਰਿਆਂ ਦੀ ਖਿਦਮਤ ਵਿੱਚ ਲੱਗਾ ਹੋਇਆ, ਜੁੜਿਆ ਹੋਇਆ, ਸੇਵਾ ਕਰ ਰਿਹਾ ਸਿਮਰਨ ਕਰਨ ਵਾਲਿਆਂ ਦੀ, ਗੁਰਮੁਖ ਪਿਆਰਿਆਂ ਦੀ, ਉਹਦੀ ਸੇਵਾ ਵਿੱਚ ਤੂੰ ਜੁੜ ਜਾ। ਤਿਸ ਚਰਨੀ ਲਾਗ, ਉਹਦੇ ਚਰਨੀ ਲਾਗ। ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ, ਸਾਡੀ ਤੇ ਭੱਜ ਦੌੜੀ ਇਹ ਹੁੰਦੀ ਹੈ ਕਿ ਕੋਈ ਧੰਨਵਾਨ ਬੰਦੇ ਨਾਲ ਸਾਡਾ ਸੰਬੰਧ ਜੁੜ ਜਾਏ, ਜਿਹਦੇ ਸਿਰ ਤੇ ਛੱਤਰ ਝੁੱਲਦੇ ਨੇ ਉਹ ਰਾਜਾ, ਉਹਦੇ ਨਾਲ ਸਾਡਾ ਕੋਈ ਨਾਤਾ ਜੁੜ ਜਾਏ, ਪ੍ਰੇਮ ਪਿਆਰ ਬਣ ਜਾਏ। ਰੱਬ ਦੇ ਬੰਦਗੀ ਕਰਨ ਵਾਲੇ ਸੇਵਾਦਾਰਾਂ ਦੇ ਚਰਨੀ ਕੌਣ ਲੱਗਦਾ? ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ, ਉਹਨਾਂ ਦੇ ਚਰਨੀ ਲੱਗਣ ਤੋਂ ਪਹਿਲਾਂ ਇਹ ਸੁਣ ਲਈ, ਜਿਹੜੇ ਲੋਕ ਮਾਇਆ ਧਾਰੀ ਛੱਤਰਪਤੀ ਤੇ ਸਰਦਾਰੀਆਂ ਕਰਦੇ ਨੇ। ਮਾਇਆ ਧਾਰੀ ਛੱਤਰਪਤ ਤਿੰਨ ਛੋਡੋ ਤਿਆਗ, ਮੈਂ ਤੇ ਉਹਨਾਂ ਨੂੰ ਛੱਡ ਦਿੱਤਾ। ਤੂੰ ਜੇ ਜ਼ਿੰਦਗੀ ਦਾ ਅਸਲ ਆਨੰਦ ਲੈਣਾ ਚਾਹੁੰਦਾ ਤੂੰ ਵੀ ਇਹਨਾਂ ਨੂੰ ਛੱਡ ਦੇ, ਰਹਾਓ ਠਹਿਰਾਓ। ਤੋਂ ਅੱਗੇ ਸਤਿਗੁਰੂ ਸਮਝਾਉਂਦੇ, ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਧਾਨ। ਰੱਬੀ ਰੂਹਾਂ ਨੇ ਜਿਹੜੀਆਂ ਸਿਮਰਨ ਕਰਨ ਵਾਲੀਆਂ, ਉਹਨਾਂ ਦੇ ਘਰ ਦਾ ਜਿਹੜਾ ਭੋਜਨ ਹੈ ਨਾ, ਰੁੱਖਾ ਮਿੱਸਾ, ਰੁੱਖਾ ਮਿੱਸਾ, ਉਹਦੇ ਵਿੱਚ ਇੰਨਾ ਆਨੰਦ ਹੈ ਤੇ ਸਵਾਦ ਹੈ ਕਿ ਪੰਜਵੇਂ ਪਾਤਸ਼ਾਹ ਬਚਨ ਕਰਦੇ ਹੋ ਪ੍ਰਤੀਤ ਹੁੰਦਾ ਕਿ ਸਾਰੇ ਖਜ਼ਾਨੇ ਉਹਦੇ ਵਿੱਚ। ਸੋ ਸਰਬ ਨਿਦਾਨ, ਕਿਤੇ ਘਰ ਦਾ ਜਿਹੜਾ ਰੱਬ ਦੇ ਪਿਆਰੇ, ਰੱਬ ਦਾ ਚਿੰਤਨ ਕਰਨ ਵਾਲੇ ਗੁਰਮੁਖ ਪਿਆਰੇ ਨੇ ਨਾ, ਉਹਨਾਂ ਦੇ ਘਰ ਦਾ ਖਾਣਾ ਦਾਣਾ ਪਾਣੀ ਛਕਣ ਤੋਂ ਬਾਅਦ ਇਉਂ ਪ੍ਰਤੀਤ ਹੁੰਦਾ ਸਾਰੇ ਖਜ਼ਾਨੇ ਮਿਲ ਗਏ। ਇਤਿਹਾਸ ਭਰਿਆ ਪਿਆ ਇਹਨਾਂ ਵਿਚਾਰਾਂ ਨਾਲ। ਸ੍ਰੀ ਕ੍ਰਿਸ਼ਨ ਦੁਰਯੋਧਨ ਨੂੰ ਮਿਲਣ ਲਈ ਗਏ ਸੀ ਕਿਸੇ ਰਾਜਸੀ ਕੰਮ ਲਈ, ਪਰ ਉਹ ਦੁਰਯੋਧਨ ਕੋਲ ਨਹੀਂ ਠਹਿਰੇ। ਕਿੱਥੇ ਠਹਿਰੇ ਸਨ? ਬਾਬਾ ਕਬੀਰ ਜੀ ਨੇ ਦੱਸਿਆ, ਜਾ ਕੇ ਬਿਦਰ ਦੀ ਝੁੱਗੀ ਵਿੱਚ ਚਲੇ ਗਏ, ਜੋ ਇੱਕ ਦਾਸੀ ਦਾ ਪੁੱਤਰ ਹੋਇਆ ਤੇ ਧਰਮੀ ਪੁਰਸ਼ ਹੋਇਆ ਬਿਦਰ। ਬਾਬਾ ਜੀ ਨੇ ਬੜੇ ਕਮਾਲ ਦੇ ਬਚਨ ਕੀਤੇ। ਸਵੇਰ ਹੋਣ ਤੇ ਦੁਰਯੋਧਨ ਹੰਕਾਰ ਦੇ ਵਿੱਚ ਭਰਿਆ ਸ੍ਰੀ ਕ੍ਰਿਸ਼ਨ ਨੂੰ ਕਹਿਣ ਲੱਗਾ ਕਿ ਕੇਸਵ, ਮੈਂ ਰਾਤ ਤੈਨੂੰ ਬਹੁਤ ਉਡੀਕਿਆ, ਤੇਰੀ ਆਮਦ ਤੇ ਮੈਂ ਬੜੇ ਪ੍ਰਬੰਧ ਕੀਤੇ ਸਨ ਕੁਝ, ਪਰ ਤੂੰ ਪਤਾ ਨੀ ਕਿੱਥੇ ਚਲਾ ਗਿਆ, ਸਾਨੂੰ ਪਤਾ ਹੀ ਨਹੀਂ। ਅਗੋਂ ਸ੍ਰੀ ਕ੍ਰਿਸ਼ਨ ਕਹਿੰਦੇ ਨੇ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਅਹਿਮਦਾਬਾਦ ਦੀ ਧਰਤੀ ਤੇ ਪਹਿਲੀ ਜਿਹੜੀ ਪ੍ਰਚਾਰ ਫੇਰੀ ਵਿੱਚ ਗੁਰੂ ਨਾਨਕ ਸਾਹਿਬ ਇੱਥੇ ਪਹੁੰਚਦੇ ਨੇ ਤੇ ਠਹਿਰਦੇ ਕਿੱਥੇ ਨੇ? ਮਲਕ ਭਾਗੋ ਦੇ ਮਹਿਲਾਂ ਵਿੱਚ ਨਹੀਂ ਠਹਿਰੇ, ਜਿੱਥੇ ਮਾਲ ਪੂੜੇ ਤੇ ਵਧੀਆ 36 ਪ੍ਰਕਾਰ ਦੇ ਭੋਜਨ ਛਕਣ ਨੂੰ ਮਿਲਦੇ ਨੇ। ਠਹਿਰੇ ਕਿੱਥੇ ਨੇ? ਜਿੱਥੇ ਕੋਦਰੇ ਦੀ ਰੋਟੀ ਉਹ ਵੀ ਰੁੱਖੀ ਮਿੱਸੀ ਮਿਲਦੀ। ਭਾਈ ਲਾਲੋ ਦੇ ਕੋਲ ਥੋੜੇ ਨਹੀਂ, ਇਤਿਹਾਸ ਪੜ੍ਹ ਕੇ ਦੇਖੋ, ਇੱਕ ਵਾਰੀ ਲਗਾਤਾਰ 24-25 ਦਿਨ ਉੱਥੇ ਰਹੇ, 25 ਦਿਨ। ਲਾਲੋ ਨੇ ਬੇਨਤੀ ਕੀਤੀ ਸੀ ਜਦੋਂ ਚੱਲਣ ਲੱਗੇ ਸਾਹਿਬ ਕਿ ਹੋਰ ਸਮਾਂ ਠਹਿਰੋ, ਜ਼ਿੰਦਗੀ ਦਾ ਲੁਤਫ ਆਨੰਦ ਹੀ ਹੋਣਾ ਹੈ ਬਾਬਾ। ਤੇ ਬਾਬੇ ਨੇ ਬਚਨ ਕੀਤਾ, 5-7 ਦਿਨ ਹੋਰ ਠਹਿਰਾਂਗੇ ਤੇਰੇ ਬਕਾਇਆ ਰਹੇ। 2 ਵਾਰੀ ਗਏ ਸਤਿਗੁਰੂ ਲਾਲੋ ਕੋਲ ਠਹਿਰ। ਅੱਜ ਮੇਰੇ ਸਤਿਗੁਰੂ ਇਹ ਸਮਝਾਉਂਦੇ ਨੇ ਕਿ ਰੱਬ ਦੇ ਪਿਆਰਿਆਂ ਦੇ ਘਰ ਦਾ ਜਿਹੜਾ ਖਾਣਾ ਹੈ ਨਾ, ਉਹ ਰੁੱਖਾ ਖਾਣਾ ਵੀ ਸਭ ਦੁਨੀਆਂ ਭਰ ਦੇ ਖਜ਼ਾਨਿਆਂ ਦੇ ਨਿਦਾਨ ਖਜ਼ਾਨੇ ਨੂੰ ਕਹਿੰਦੇ ਸਰਬ ਸਾਰੇ। ਸੋ ਉਹ ਖਾਣਾ ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਤੇ ਜਿਹੜਾ ਰੱਬ ਤੋਂ ਟੁੱਟੇ ਹੋਏ ਬੰਦੇ ਦੇ ਘਰ ਦਾ ਖਾਣਾ, ਗ੍ਰਹਿ ਘਰ ਨੂੰ ਕਹਿੰਦੇ ਸਾਕਤ, ਟੁੱਟਾ ਬੰਦਾ ਰੱਬ ਤੋਂ, 36 ਪ੍ਰਕਾਰ ਸਹਿਬ ਕਹਿੰਦੇ ਨੇ ਉਹ ਜ਼ਹਿਰ ਸੇ ਸਮਾਨ, ਜ਼ਹਿਰ ਸਮਾਨ ਹਨ, ਉਹਨੂੰ ਜ਼ਹਿਰ ਸਮਾਨ ਸਮਝ। ਭਗਤ ਜਨਾਂ ਕਾ ਲੂੰਗਰਾ ਓੜ ਨਗਨ ਨਾ ਹੋਈ। ਭਗਤ ਦੇ ਘਰੋਂ ਭਾਵੇਂ ਰੇਸ਼ਮੀ ਕੱਪੜਾ ਨਾ ਸਿਰੋਪਾ ਮਿਲੇ, ਲੂੰਗਰਾ ਦਾ ਅਰਥ ਹੁੰਦਾ ਫਟੀ ਪੁਰਾਣੀ ਲੋਈ, ਉਹਨੂੰ ਲੋਕ ਭੂਰਾ ਵੀ ਕਹਿ ਦਿੰਦੇ ਤਨ ਦੇ ਉੱਤੇ ਓੜਨ ਲਈ। ਤੇ ਜਿਹਨੇ ਫਟਿਆ ਪੁਰਾਣਾ ਰੱਬ ਦੇ ਬੰਦੇ ਗੁਰਮੁਖ ਪਿਆਰੇ ਦੇ ਤਨ ਦਾ ਲੱਥਾ ਭੂਰਾ ਜਾਂ ਲੋਈ ਵੀ ਤਨ ਤੇ ਪੈਣ ਲਈ, ਉਹਦਾ ਡਰ ਖਤਮ ਹੋ ਜਾਂਦਾ ਕਿ ਮੈਨੂੰ ਹੁਣ ਕੋਈ ਨਗਨ ਨਹੀਂ ਕਰ ਪਾਏ। ਓੜ ਜਿਹਨੇ ਓੜ ਲਿਆ ਨਗਨ ਨਾ ਹੋਈ। ਸਾਕਤ ਸਿਰ ਪਾਓ ਰੇਸ਼ਮੀ ਪੈਰ ਪਦ ਖੋਈ, ਤੇ ਸਾਕਤ ਦੇ ਘਰੋਂ ਭਾਵੇਂ ਸਿਰੋ ਪਾਓ, ਸਿਰ ਤੋਂ ਲੈ ਕੇ ਪੈਰ ਤੱਕ ਰੇਸ਼ਮ ਦੇ ਕੱਪੜੇ ਮਿਲ ਜਾਣ ਪਹਿਰਨ ਲਈ। ਸਾਹਿਬ ਕਹਿੰਦੇ ਨੇ ਉਹਦੇ ਘਰ ਦਾ ਪਹਿਨ ਕੇ ਪੱਤ ਇੱਜ਼ਤ ਖੋਈ, ਇੱਜ਼ਤ ਵੀ ਚਲੀ। ਸਾਕਤ ਸਿਉ ਮੁਖ ਜੋਰੇ ਹੈ ਅਧ ਵਿੱਚੋਂ ਟੁੱਟੈ, ਰੱਬ ਤੋਂ ਟੁੱਟੇ ਬੰਦੇ ਦਾ ਸੰਗ ਕੀਤਿਆਂ, ਉਹਦੇ ਨਾਲ ਮੇਲ ਜੋਲ ਕੀਤਿਆਂ, ਇਹ ਜਿਹੜਾ ਸੰਬੰਧ ਹੈ ਤੋੜ ਤੱਕ ਨਹੀਂ ਨਿਭਦਾ, ਅੱਧ ਵਿੱਚੋਂ ਟੁੱਟ ਜਾਂਦਾ। ਹਰ ਜਨ ਕੀ ਸੇਵਾ ਸੋ ਕਰੇ, ਜਿਹੜਾ ਰੱਬ ਦੇ ਪਿਆਰਿਆਂ ਦੀ ਸੇਵਾ ਕਰਦਾ, ਇਤ ਉੱਤੈ ਛੂਟੈ, ਉਹ ਪਿਆਰੇ ਦੀ ਸੇਵਾ ਕਰਕੇ ਗੁਰਮੁਖ ਪਿਆਰੇ ਉਹ ਸਾਹਿਬ ਸਮਝਾਉਂਦੇ ਨੇ ਕਿ ਇਸ ਲੋਕ ਤੇ ਪਰਲੋਕ ਦੇ ਵੀ ਸਾਰੇ ਬੰਧਨ ਛੁੱਟ ਜਾਂਦੇ। ਸਭ ਕੁਛ ਤੁਮ ਹੀ ਤੇ ਹੋ ਆਇਆ ਆਪ ਬਣਤ ਬਣਾਈ, ਮਾਲਕਾ ਕੀ ਕਹੀਏ, ਇਹ ਸਭ ਕੁਝ ਤੇਰਾ ਹੀ ਕੀਤਾ ਹੋਇਆ, ਤੂੰ ਹੀ ਕਰਿਆ, ਤੇਰੀ ਬਣਤ ਬਣਾਈ ਹੋਈ। ਇਹਦੇ ਵਿੱਚ ਕੋਈ ਕਹੇ ਤੇ ਕੀ ਕਹੇ, ਅਖੀਰ ਅਰਦਾਸ ਸਤਿਗੁਰੂ ਕਰਦੇ, ਦਰਸ਼ਨ ਭੇਟਤ ਸਾਧਕਾ, ਹੇ ਨਾਨਕ ਅਰਦਾਸ ਕਰ ਕਿ ਹੇ ਪ੍ਰਭੂ, ਮੈਂ ਗੁਰੂ ਦਾ ਦਰਸ਼ਨ ਕਰਕੇ ਗੁਰੂ ਦੀ ਸੰਗਤ ਵਿੱਚ ਹੇ ਪ੍ਰਭੂ ਤੇਰੇ ਗੁਣ ਗਾਵਾਂ। ਦਰਸ਼ਨ ਭੇਟਤ ਸਾਧਕਾ, ਨਾਨਕ ਗੁਣ ਗਾਏ। ਨਾਨਕ ਕਰਤੇ ਦੇ ਗੁਣ ਗਾਵੇ, ਇਹ ਦਾਤ ਨਾਨਕ ਨੂੰ ਬਖਸ਼ ਦੇ। ਗੁਰੂ ਪਿਆਰਿਓ, ਅਸਲ ਵਿੱਚ ਇਹ ਸ਼ਬਦ ਦਾ ਕੇਂਦਰੀ ਤੇ ਮਰਕਜ਼ੀ ਭਾਵ ਇਹ ਹੈ ਕਿ ਜ਼ਿੰਦਗੀ ਵਿੱਚ ਸੰਗ ਜਿਹੜਾ ਕਰਨਾ ਉਹ ਗੁਰਮੁਖਾਂ ਦਾ ਕਰਨਾ ਚਾਹੀਦਾ, ਜਿਹੜੇ ਰੱਬ ਦੀ ਬੰਦਗੀ ਭਗਤੀ ਕਰਦੇ ਨੇ, ਉਹਨਾਂ ਨਾਲ ਮਿਲ ਕੇ ਬੈਠਣਾ ਚਾਹੀਦਾ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਰੱਬ ਤੋਂ ਟੁੱਟਾ ਬੰਦਾ ਭਾਵੇਂ ਰਾਜਾ ਹੋਵੇ, ਵੈਸੇ ਵੀ ਮੈਂ ਕਈ ਵਾਰੀ ਬੇਨਤੀ ਕਰਦਾ, ਅਸਾਂ ਲੋਕਾਂ ਨੇ ਵਾਰ ਵਾਰ ਸੁਣਿਆ ਕਿ ਧਰਮ ਤੇ ਰਾਜਨੀਤੀ ਦੋਨੇ ਇਕੱਠੇ ਨੇ ਗੁਰੂ ਘਰ ਵਿੱਚ, ਪਰ ਇਉਂ ਪ੍ਰਤੀਤ ਹੁੰਦਾ ਕਿ ਅਸੀਂ ਭੁੱਲ ਗਏ ਹਾਂ, ਕਿਤੇ ਉਕਸ ਗਏ ਹਾਂ। ਬੜਾ ਸਰਲ ਜਿਹਾ ਇੱਕ ਦਾਨਿਸ਼ਵਰ ਵਿਦਵਾਨ ਨੇ ਫਲਸਫਾ ਬਿਆਨ ਕੀਤਾ, ਉਹਦਾ ਕਥਨ ਹੈ ਕਿ ਧਰਮ ਤੇ ਸੱਤ ਹੈ, ਖਿਆਲ ਕਰਨਾ, ਤੇ ਸਿਆਸਤ ਕੀ ਹੈ? ਝੂਠ। ਸੱਚ ਤੇ ਝੂਠ ਦਾ ਕੋਈ ਮੇਲ ਹੈ ਜੀ? ਜਿੱਥੇ ਸੱਤ ਹੈ ਉੱਥੇ ਝੂਠ ਨਹੀਂ ਹੁੰਦਾ, ਤੇ ਜਿੱਥੇ ਝੂਠ ਹੈ ਉੱਥੇ ਸੱਤ ਨਹੀਂ ਹੁੰਦਾ, ਦੋਨਾਂ ਦਾ ਕੋਈ ਮੇਲ ਨਹੀਂ। ਅਸਲ ਗੱਲ ਕੁਝ ਹੋਰ ਸੀ, ਇਹ ਅਯੋਕੇ ਸਮੇਂ ਵਿੱਚ ਅਸੀਂ ਇਹਨੂੰ ਕੁਝ ਹੋਰ ਹੀ ਬਣਾ ਲਿਆ। ਖੈਰ, ਸਮਾਂ ਨਹੀਂ ਹੈ, ਅਗਲੇ ਸਮੇਂ ਵਿੱਚ ਕਿਤੇ ਇਹ ਗੋਜ ਕਥਾ ਬਿਆਨ ਕਰਨ ਦਾ ਮੈਂ ਯਤਨ ਜ਼ਰੂਰ ਕਰਾਂਗਾ। ਗੁਰੂ ਕੇ ਪਿਆਰਿਓ, ਵੱਡੇ ਵੱਡੇ ਮਨੁੱਖਾਂ ਨਾਲ ਉੱਠਣ ਬੈਠਣ ਤੇ ਸਾਂਝ ਬਣਾਉਣ ਦੀ ਬਜਾਏ, ਜਿਹੜੇ ਰੱਬ ਦੀ ਭਗਤੀ ਕਰਨ ਵਾਲਿਆਂ ਦੀ ਸੇਵਾ, ਜਿਹੜੇ ਦਾਸਾਂ ਦੇ ਦਾਸ ਨੇ ਨਾ, ਉਹਨਾਂ ਦੀ ਸੇਵਾ ਕਰਨੀ ਚਾਹੀਦੀ। ਸਾਹਿਬ ਕਹਿੰਦੇ ਜੇ ਉਹਨਾਂ ਦੀ ਸੇਵਾ ਵਿੱਚ ਵੀ ਇਨਸਾਨ ਤੋਂ ਜੁਟ ਜਾਏ, ਲੱਗ ਜਾਏ, ਤੇ ਜ਼ਿੰਦਗੀ ਦਾ ਲੁਤਫ ਆਨੰਦ ਤੈਨੂੰ ਜਿਹੜਾ ਗੁਰੂ ਕੋਲੋਂ ਮਿਲਦਾ ਹੈ, ਉਹ ਆਨੰਦ ਤੈਨੂੰ ਹਾਸਲ ਸੇਵਾ ਕਰਕੇ, ਖਿਦਮਤ ਕਰਕੇ, ਰੱਬ ਦੇ ਪਿਆਰਿਆਂ ਦੇ ਪਿਆਰੇ ਦੀ गुरु के ए बचन हन गुरु के प्यारेओ, ओ निहाल हो जाएगा, ओ प्रसन्न हो जाएगा, हर तरह दी खुशी दा ओ पात्र बन जाएगा, जेड़ा नाम दे रंग विच रंगियां दा संग करदा ते उना दी सेवा करदा। पुला चुकां दी खिमा, समय दी संपूर्णता। वाहिगुरु जी का खालसा, वाहिगुरु जी की फतह। राम कली महला तीजा, आनंद इको अंका, सतगुर प्रसाद आनंद भया मेरी माए, सतगुरु मैं पाया, सतगुर ता पाया सहज सेती, मन वजियां वाधाइया, राग रतन परवार परियां, शब्द गावणे आईया, शब्दो तां गावो हरि केरा, मन जिन्नी वसाया, कह नानक आनंद होआ, सतगुरु मैं पाया। हे मन मेरे आ तू सदा रहो, हर नाले हर नाल रहो, तू मन मेरे धूप सा विसारणा, अंगीकारो करे तेरा कार्य सब सुवारणा, सब नंगला समरथ स्वामी, सो के मनो विसारे, कह नानक मन मेरे सदा रहो, हर नाले साचे साहिबा, क्या नाही करते रह, करदा दे रह सब किचे, जिस देश सो पावे सदा शिव सला, तेरी नाम मन वसावे, नाम जिन कै मन वसिया, वाजे शब्द कनेरे, कै नानक सच्चे साहिब क्या नाही करते रह, साचा नाम मेरा आधारो, साच नाम आधार मेरा, जन भुखा सब गुआईया, कर शांत सुख मना विसया, जिन इच्छा सा पूजाइया, सदा कुर्बान कीता गुरु विटों, जिस दियां ए वड़े आईया, कै नानक सुनो संतोष शब्द धरो पे आरो, साचा नाम मेरा आधारो, वाजे पंच शब्द तित कर सुपागे शब्द वाजे, कला जित कर धारिया, पंच दूत दुवस कीते, काल कंटक मारिया, तुर करम पाया, तू जिनको से नाम हर के लागे, कह नानक तैं सुख होआ, तित कर अनहद वाजे, आनंद सुनो बड़ भागी हो, सगल मनोरथ पूरे, पार ब्रह्म प्रभ पाया, उतरे सगल विसूरे, दुख रोग संतापी उतरे, सुनी सच्ची बाणी, संत साजन पय सरसे, पूरे गुर ते जानी, सुनते पुनीत कहते पवित सतगुरु रहया पर पूरे, बिनवंत नानक गुर चरण लागे, वाजे अनहद तूरे, सुनते पुनीत कहते पवित सतगुर रहया पर पूरे, बिनवंत नानक गुर चरण लागे, वाजे अनहद तूरे। वाहिगुरु जी का खालसा, वाहिगुरु जी की फतेह।
1: मात पिता हम बारक, तुमरी कृपा में सुख, कोई न जाने तुमरा, उचे ते ऊचा भगवंत, सगल समगरी तुमरे सूतर, तुम ते हो सो वाक्य अकारी, तुमरी कात मित तुम्हें

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗਣ ਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ

ਖਾਨਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਪਨਾ ਦੀਆਂ ਤਿਲ ਫੁੱਲ ਭਿਟਾਵਾ ਦਰ ਤੇ ਪ੍ਰਵਾਨ ਕਰਨੀਆਂ ਸਪਨਾ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੇਹ ਰੁਗਤਾ ਦੀ ਅਰਦਾਸ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹਿ ਨਾਮ, ਪਾਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ, ਜੋ ਸ਼ਰਧਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ। ਖੰਡਾ ਜਾਂ ਕੇ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੇ ਰੱਖਿਆ ਕਰੇ ਗੁਰ ਕਲਗੀ।

0: ਆਹੀ ਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਹੇ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿ ਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਚੜ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਇਸ ਮਹਾਨ ਕਾਰਜ ਦੇ ਵਿੱਚ ਜ਼ਰੂਰ ਹਿੱਸਾ ਪਾਓ ਜੀਓ। ਦੂਸਰੀ ਬੇਨਤੀ ਹੈ, 5 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਕਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾਏਗੀ। ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ 10 ਅਕਤੂਬਰ ਨੂੰ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਉਹਨਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ। ਫ੍ਰੀ ਐਨਰੋਲਮੈਂਟ ਫੋਰ ਰਜਿਸਟ੍ਰੇਸ਼ਨ ਔਨ ਇੰਟਰਨੈਟ ਦੇ ਰਾਹੀਂ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਹਿੱਸਾ ਲੈ ਸਕਦੇ ਹੋ ਜੀਓ। 23 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਪ੍ਰਕਾਸ਼ ਪੁਰਬ ਆ ਰਿਹਾ, ਉਹ ਵੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 3 ਨਵੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਦਿਹਾੜਾ ਅਤੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦੇ ਉਪਾਵ ਦੀਵਾਲੀ ਦਾ ਦਿਨ ਆ ਰਿਹਾ। ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ। ਬਹੁਤ ਬਹੁਤ ਧੰਨਵਾਦ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨੇ ਨਿਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਵਡਭਾਗੀ ਹੋ ਜੋ ਗੁਰੂ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 1283 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਆਪ ਜੀਆਂ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ ਜੀ। 1283 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਬਾਬੀਹਾ ਇਹੋ ਜਗਤ ਹੈ, ਮਤ ਕੋ ਭਰਮ ਭੁਲਾਏ। ਇਹੋ ਬਾਬੀਹਾ ਪਸ਼ੂ ਹੈ, ਇਸਨੋ ਬੂਝਣ ਨਾਹੀ। ਅੰਮ੍ਰਿਤ ਹਰ ਕਾ ਨਾਮ ਹੈ, ਜਿਤ ਪੀਤੈ ਤਿਖ ਜਾਏ। ਨਾਨਕ ਗੁਰਮੁਖ

ਸੁਪਾਈ ਆਪਣੇ ਭਾਣੇ ਬਹੁਤਾ ਬੁਲਹਿ ਬੁਲਿਆ ਥਾਈ ਨ ਪਾਈ ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਈ ਬਾਬੀਹਾ ਕਿਆ ਬੱਪੂੜਾ ਜਗਤ ਕੀ

ਸਹਿਜੇ ਸੱਚ ਸੁਭਾਈ। ਇਹੋ ਜਲ ਮੇਰਾ ਜੀਉ ਹੈ, ਜਲ ਬਿਨ ਰਹਿਣ ਨ ਜਾਏ। ਗੁਰ ਸ਼ਬਦੀ ਜਲ ਪਾਈ ਹੈ, ਵਿੱਚੋ ਆਪ ਗਵਾਏ। ਨਾਨਕ ਜਿਸ ਬਿਨ ਚਸਾ ਨ ਜੀਵਦੀ, ਸੋ ਸਤਿਗੁਰ ਦੀਆ ਮਿਲਾਏ। ਪੌੜੀ

ਹਉ ਤਿਨ ਕੈ ਬਲਿਹਾਰਣ ਹੈ ਜਿਨਿ ਸੱਚ ਰੱਖਿਆ ਉਰਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ

ਨਾਨਕ ਸਾਹਿਬ ਮਨ ਵਸੈ ਵਿਚੋ ਜਾਹੇ ਵਿਕਾਰ ਪੌੜੀ। ਇੱਕ ਜੈਨੀ ਉੱਜੜ ਪਾਏ ਤੁਰਹੂ ਖੁਆਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਹਾਇਆ ਹੱਥੀ ਸਿਰ ਖੁਹਾਏ ਨਾ ਭਦ ਕਰਾਇਆ ਕੁਚਿਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ।

ਭਾਗ ਨਾ ਭੀਜਈ। ਇੱਕ ਨੱਚ ਨੱਚ ਪੂਰਹਿ ਤਾਲ, ਭਗਤ ਨਾ ਕੀਜਈ। ਇੱਕ ਅੰਨ ਨਾ ਖਾਹੇ ਮੂਰਖ,

ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਏ। ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ।

ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵਈ ਵਿਣ ਸਤਿਗੁਰ ਨਾ ਲੱਗੈ ਪਿਆਰ।

ਭੁੱਲਿਆ ਚੁੱਕ ਗਿਆ ਤਪਤਾਲ, ਅੰਧਾ ਝੱਖ ਝੱਖ ਪਿਆ ਚੀਰ, ਪਿੱਛੇ ਰੂਵਹਿ ਲਿਆ ਵਹਿ ਫੇਰ, ਬਿਨ ਬੂਝੇ ਕਿਸ ਸੂਝੈ ਨਾਹੀ, ਮੋਇਆ ਰੂਹੇ ਰੋਂਦੇ ਮਰ ਜਾਹੀ, ਨਾਨਕ ਖਸਮੈ ਇਹ ਵਹਿ ਭਾਵੈ, ਸੇਈ ਮੂਏ ਜਿਨ ਚਿਤ ਨ ਆਵੈ। ਮਹੱਲਾ ਪਹਿਲਾ।

ਮੂਰਖ ਭੁੱਖ ਨਾ ਜਾਈ। ਦੂਜੈ ਸਭ ਕੋ ਲੱਗ ਵਿਗੁਤਾ, ਬਿਨ ਸਤਿਗੁਰ ਬੂਝ ਨਾ ਪਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ। ਸਲੋਕ ਮਹੱਲਾ ਪਹਿਲਾ।

ਦੁਨੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀ ਐ ਜਾਏ ਤਾਂ ਲੱਗੈ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁੱਖ ਰੂਪ।

ਚੌਥ ਮਹੱਲਾ ਪਹਿਲਾ। ਲਖਮਣ ਸੋਇਨਾ ਲਖਮਣ ਰੂਪਾ, ਲਖ ਸਾਹਾ ਸਿਰ ਸਾਹਾ, ਲਖ ਲਸਕਰ ਲਖ ਵਾਜੇ ਨੇਜੇ, ਲੱਖੀ ਘੋੜੀ ਪਾਤਸ਼ਾਹਾ।

ਪੌੜੀ ਪੜਿਆ ਲਿਖੇਦਾਰ ਲਿਖਾ ਮੰਗੀਐ ਵਿਣ ਨਾਵੈ ਕੁੜਿਆਰ ਔਖਾ ਤੰਗੀਐ ਔ ਘਟ ਰੁੱਧੇ ਰਾਹ ਗਲੀਆਂ ਰੋਕੀਆਂ ਸੱਚਾ ਵੇ ਪ੍ਰਵਾਹੁ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹੁ ਹਾਥ ਨ ਲਭਈ ਬੂਹੇ ਮੋਹ ਝੋਟਾ ਖਾਹੁ ਵਿਣ ਗੁਰ ਕੋਈ ਨ ਛੁੱਟ ਸੀ ਪਤ

ਇੱਕ ਮਰ ਹੋਏ ਜਹੀਰ ਇੱਕ ਦੇਖਾਹੇ ਨਿਕੁੱਟੈ ਨਾਹੀ ਇੱਕ ਸਦਾ ਫਿਰ ਹੈ ਫਕੀਰ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ਸਭ ਕੋ ਨੱਥੈ ਨੱਥਿਆ ਬਖਸੇ ਤੋੜੇ ਨੱਥ।

ਆਪੇ ਸੱਚੋ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਵੇ ਮਹੱਲਾ ਪਹਿਲਾ।

ਜਾਣ ਹੁਕਮੈ ਬੂਝੈ ਤਤ ਪਛਾਣੈ ਇਹੋ ਪਰਮਾਸਾ ਇਹੋ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀਅਗ ਨਾਨਕ ਜਾਣ ਨਾ ਹਉ ਨਾ ਮੈਂ ਜੂਨੀ ਪਾਣ ਪੌੜੀ

अंत न पारावार न किन्ही पाया, सब जग गर्भ गुबार तिन सच न पाया।

ਵੱਡਾ ਹੁਆ ਵੀ ਆਹਿਆ ਘਰ ਲੈ ਆਇਆ ਮਾਸ ਮਾਸੋ ਹੀ ਮਾਸ ਉਪਜੈ ਮਾਸੋ ਸਭੋ ਸਾਕ ਸਤਿਗੁਰ ਮਿਲੇ ਹੁਕਮ ਬੁੱਝੀਐ ਤਾਂ ਕੂਆ ਵੈ ਰਾਸ ਆਪ ਛੁੱਟੇ ਨਹਿ ਛੁੱਟੀਐ ਨਾਨਕ ਬਚਨ ਬਿਨਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੈ ਕਿਸ ਪਹਿ ਪਾਪ ਸਮਾਣੀ ਗੈਂਡਾ ਮਾਰ ਹੂਮ ਜਗ ਕੀਏ ਦੇਵਤਿਆ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜੈ ਰਾਤੀ ਮਾਣਸ ਖਾਣੀ ਫੜ ਕਰ ਲੋਕਾਂ ਨੂੰ ਦੇਖ ਲਾਵੈ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਧੇ ਸਿਉਂ ਕਿਆ ਕਹੀਐ ਕਹਿ ਨ ਕਹਿਆ ਬੁਝੈ।

ਉੱਥੇ ਮੰਦ ਕਮਾਹੀ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਿਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ।

ਤੇਰਾ ਅਭਖ ਭਖੈ ਭਖ ਧਜ ਛੋਟੈ ਅੰਧ ਗੁਰੂ ਜਿਨ ਕੇਰਾ ਮਾਸੁਹ ਨਿੰਮੇ ਮਾਸੁਹ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਿਛ ਸੂਝੈ ਨਾਹੀ ਚਤੁਰ ਕਹਾਵੈ ਪਾਂਡੇ ਮਾਸ ਪੁਰਾਣੀ ਮਾ

ਗੁਰਮਤੀ ਸੱਚ ਸਮਾਇਆ ਆਵਾ ਗੌਣ ਬਜਾਰੀਆ ਬਾਜ਼ਾਰ ਜਿਨੀ ਰਚਾਇਆ ਇੱਕ ਥਿਰ ਸੱਚਾ ਸਾਲਾਹਣਾ ਜਿਨ ਮਨ ਸੱਚਾ ਭਾਇਆ ਸਲੋਕ ਮਹੱਲਾ ਪਹਿਲਾ।

ਜਰ ਜਰਵਾਣਾ ਕੰਨ ਚੜਿਆ ਨਚਸੀ ਸਤਿਗੁਰ ਬੋਹਿਤ ਬੇੜ ਸੱਚਾ ਰਖਸੀ ਅਗਨ ਭਖੈ ਪੜਹਾੜ ਅਨ ਦਿਨ ਭਖਸੀ ਫਾਥਾ ਚੁੱਗੈ ਚੋਗ ਹੁਕਮੀ ਛੁੱਟਸੀ ਕਰਤਾ ਕਰੇ ਸੁਹੋਗ ਕੂੜ ਨਿਖੁੱਟਸੀ।

ਨਿਖੁਟ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਸਹਿਤ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਕਿਰਪਾ ਕੀਤੀ ਹੈ, ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਮੂਹ ਸੰਗਤ ਨੂੰ, ਸਮੂਹ ਪਰਿਵਾਰਾਂ ਨੂੰ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ ਜੀ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਵਾਰ ਸਾਰੇ ਕਿਰਪਾ ਕਰੋ, ਉਪਰੰਦਾਸ ਦੇ ਕੀਰਤਨ ਦੀ ਸਮਾਪਤੀ ਹੋਏਗੀ ਸਾਰੀ ਸੰਗਤਾਂ ਨੂੰ। ਕੁਛ ਸਮਾਂ ਰਹਿ ਗਿਆ ਨਵੇਂ ਸਾਲ ਅੰਤਾਂ ਦੇ ਵਿਚਕਾਰ, ਸਾਰੀ ਸੰਗਤਾਂ ਨੂੰ ਦਾਸ ਦੇ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ। ਆਓ ਕਰੋ ਪਵਿੱਤਰ ਇਸਨਾਨ ਨੂੰ, ਦਿਨ ਵੀ ਗਾਓ ਰਹਿਣੀ ਗਾਓ, ਅਰਦਾਸ ਕਰੋ ਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਜੋ ਵੀ ਸਿਚੁਏਸ਼ਨ ਬਣੀ, ਕੋਈ ਵੀ ਸਮਾਂ ਬਣ ਜਾਵੇ, ਭਾਵੇਂ ਦੁੱਖ ਦਾ ਹੋਵੇ ਸੁੱਖ ਦਾ ਹੋਵੇ, ਤੇਰਾ ਪੱਲਾ ਨਾ ਛੱਡੀਏ ਅਸੀਂ, ਇਹ ਅਰਦਾਸ ਕਰੋ।

0: ਦੇਵ ਸੀਸ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾ ਕਾ ਮਨ ਲਾਗ। ਨਵੇਂ ਸਾਲ ਦੇ ਆਉਣ ਦੇ ਸੰਬੰਧ ਵਿੱਚ

ತೀರಿ ಹೆಸರು ಬದ್ದ.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਰਿਵਾਰ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ, ਨਾਲ ਹੀ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਲਾਵਾਂ ਦਾ ਪਾਠ ਹੋਏਗਾ। ਸਤਿਗੁਰੂ ਜੀ ਨੇ ਆਪ ਜੀ ਦੇ ਉੱਪਰ ਬੜੀ ਕਿਰਪਾ ਕੀਤੀ ਹੈ ਕਿ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਆਪ ਜੀ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਓਟ ਆਸਰਾ ਲੈ ਰਹੇ ਹੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਚਾਰ ਲਾਵਾਂ ਦਾ ਪਾਠ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਬਾਣੀ ਸਾਨੂੰ ਸੰਸਾਰਿਕ ਤੌਰ 'ਤੇ ਕਿਵੇਂ ਆਨੰਦਮਈ ਜੀਵਨ ਬਤੀਤ ਕਰਨਾ ਹੈ ਉਹ ਦੱਸਦੀ ਹੈ, ਕਿਵੇਂ ਧਾਰਮਿਕ ਤੌਰ 'ਤੇ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ, ਸਮਾਜਿਕ ਤੌਰ 'ਤੇ ਕਿਵੇਂ ਆਪਣੇ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬਾਵਨ ਬਾਣੀ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ, ਧਿਆਨ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਦਾਸ ਚਾਰ ਲਾਵਾਂ ਦਾ ਪਾਠ ਕਰੇਗਾ। ਜਦੋਂ ਹਰ ਵਾਰ ਲਾਮ ਦੀ ਸੰਪੂਰਨਤਾ ਹੋਏਗੀ, ਜਦੋਂ ਆਪ ਜੀ ਸਰਵਣ ਕਰੋਗੇ ਪਹਿਲੀ ਲਾਮ, ਦੂਸਰੀ ਲਾਮ, ਤੀਜੀ ਲਾਮ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹਰ ਵਾਰੀ ਨਾਮ ਆਏਗਾ, ਅਖੀਰਲੀਆਂ ਪੰਕਤੀਆਂ ਦਾਸ ਦੋ ਵਾਰੀ ਦੁਹਰਾਏਗਾ। ਆਪ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਅਸਥਾਨ ਤੋਂ ਉੱਠਣਾ ਹੈ, ਮੱਥਾ ਟੇਕਣਾ ਹੈ ਅਤੇ ਮੇਰੇ ਸੱਜੇ ਹੱਥ ਪਰਿਕਰਮਾ ਕਰਦਿਆਂ ਆਹਿਸਤਾ ਆਹਿਸਤਾ ਪਿਆਰ ਨਾਲ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਬੈਠ ਜਾਣਾ ਹੈ। ਨਾਲ ਨਾਲ ਲਾਵਾਂ ਦਾ ਕੀਰਤਨ ਵੀ ਹੋਏਗਾ। ਹਰ ਲਾਂ 'ਤੇ ਆਪ ਜੀ ਨੇ ਇਸੇ ਤਰ੍ਹਾਂ ਮੱਥਾ ਟੇਕ ਕੇ ਹੀ ਉੱਠਣਾ ਹੈ, ਪਰਿਕਰਮਾ ਕਰਨੀ ਹੈ ਅਤੇ ਮੱਥਾ ਟੇਕ ਕੇ ਹੀ ਆਪ ਜੀ ਨੇ ਬੈਠਣਾ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਬੈਠ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਪਿਆਰ ਸਹਿਤ ਆਪਾਂ ਲਾਵਾਂ ਦਾ ਪਾਠ ਸਰਵਣ ਕਰੀਏ ਜੀ।

ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਸਾਹਿਬ ਜੀ ਪਾਰ ਬਖਸ਼ਿਸ਼ ਹੋਈ ਹੈ ਕਿ ਆਨੰਦਕਾਰੀ ਰਸਮ ਸੰਪੂਰਨ ਹੋਈ ਹੈ। ਥੋੜ੍ਹਾ ਪ੍ਰੋਗਰਾਮ ਬਾਕੀ ਰਹਿੰਦਾ ਹਾਲੇ, ਸੋ ਉਸ ਤੋਂ ਪਹਿਲਾਂ ਜਿਵੇਂ ਦਾਸ ਨੇ ਬੇਨਤੀ ਕੀਤੀ ਸੀ ਕਿ ਸਿੱਖ ਧਰਮ ਦੇ ਅੰਦਰ ਤਿੰਨ ਸੁਨਹਿਰੀ ਅਸੂਲ ਨੇ। ਸਭ ਤੋਂ ਪਹਿਲਾਂ ਹੈ ਜੀ ਨਾਮ ਜਪਣਾ, ਵੰਡ ਕੇ ਛਕਣਾ ਅਤੇ ਕਿਰਤ ਕਰਨੀ। ਵੰਡ ਕੇ ਛਕਣ ਦੇ ਵਿੱਚ ਦਸਵੰਧ ਕੱਢਣਾ ਆ ਜਾਂਦਾ, ਅਤੇ ਸਿੱਖ ਧਰਮ ਦੇ ਅੰਦਰ ਦਸਵੰਧ ਗੁਰੂ ਸਾਹਿਬਾਂ ਨੇ ਸ਼ੁਰੂ ਕੀਤੀ ਸੀ। ਦੂਰ ਦੁਰਾਡੇ ਸਿੱਖਾਂ ਨੂੰ ਵੀ ਦਸਵੰਧ ਲਈ ਹੁਕਮ ਸੀ, ਭਾਵੇਂ ਉਹ ਕਾਬਲ ਕੰਧਾਰ 'ਚ ਹੋਣ ਚਾਹੇ ਹੋਰ ਕਿਸੇ ਸਾਮ 'ਚ ਹੋਣ, ਅਤੇ ਉੱਥੇ ਸਿੱਖ ਭੇਜੇ ਜਾਂਦੇ ਸਨ ਦਸਵੰਧ ਲਿਆਉਣ ਲਈ। ਉਸੇ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਸਾਰੇ ਦੁਨੀਆਂ ਭਰ ਦੇ ਗੁਰਦੁਆਰੇ ਬਣੇ ਨੇ ਜੀ, ਦਸਵੰਧ ਕੱਢ ਕੇ ਹੀ। ਸੋ ਇਸੇ ਗੱਲ ਨੂੰ ਵੀ ਮੁੱਖ ਰੱਖਦੇ ਹੋਏ ਆਹ ਗੁਰੂ ਘਰ ਵੀ ਸਾਡਾ ਇਸੇ ਤਰ੍ਹਾਂ ਬਣਿਆ, ਅਤੇ ਮੈਂ ਬਹੁਤਾ ਲੰਬਾ ਨਾ ਹੋਈ ਇਸਦਾ ਇਤਿਹਾਸ ਦੱਸਾਂ। ਸੋ ਬੇਨਤੀ ਕਰਾਂ ਕਿ ਆਪ ਜੀ ਨੇ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨਾ ਵੀ ਵੱਧ ਤੋਂ ਵੱਧ ਦਸਵੰਧ ਦਾ ਹਿੱਸਾ ਪਾ ਸਕੋਗੇ ਬਿਲਡਿੰਗ ਫੰਡ ਜੋ ਬਣ ਰਿਹਾ ਉਸ ਵਾਸਤੇ, ਅਤੇ ਬਿਲਡਿੰਗ ਫੰਡ ਦੀ ਚੀਜ਼ ਬਣਨੀ ਵੱਖਰੀ, ਵੱਖਰੇ ਉਸ ਪਾਸੇ ਜਾਣੇ ਨੇ ਪੈਸੇ। ਸਭ ਨੇ ਕੋਸ਼ਿਸ਼ ਕਰਨੀ ਉਸ ਦੇ ਵਿੱਚ ਹਿੱਸਾ ਪਾ ਕੇ ਗੁਰੂ ਦੀ ਬਖਸ਼ਾ ਲੈਣ ਲਈ। ਅਤੇ ਬਾਣੀ ਦਾ ਫਰਮਾਨ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋਈ ਕਦੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਇਹ ਵੀ ਸੇਵਾ ਹੈ ਕਿਹਦੀ? ਸਿੱਖ ਪੰਥ ਦੀ। ਭਾਵੇਂ ਮੇਰਾ ਇੱਕ ਡਾਲਰ ਜਾਂ ਦਸ ਡਾਲਰ ਜਾਂ ਸੌ ਡਾਲਰ ਜਾਂ ਇਸ ਤੋਂ ਵੱਧ ਜਾਂਦਾ ਉਹਦੇ ਵਿੱਚ, ਅਤੇ ਉਹ ਸਿੱਖ ਪੰਥ ਦੀ ਸੇਵਾ ਹੈ, ਸਮੁੱਚੇ ਸਿੱਖ ਪੰਥ ਦੀ। ਸੋ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਹੁਣ ਮੈਂ ਬੇਨਤੀ ਕਰਾਂ ਸਾਡੇ ਕੀਰਤਨ ਜਥੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਸੀਲਾ ਜੀ ਨੂੰ ਕਿ ਉਹ ਸ਼ਬਦ ਪੜ੍ਹਨਗੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋਈ ਕਦੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਵਾਹਿਗੁਰੂ ਜੀ ਕਾ ਖਾਲਸਾ।

ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾ ਖੇਲੈ ਸਗਲ ਜਗਤ ਚੰਗੀਆਂ ਵਾਜੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਕੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਾਵੈ ਧਾਈ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਕਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ, ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆਰੇ ਆਇਤ, ਦੇਗ ਤੇਗ ਪੱਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨੇ ਤਾਣਿਆਂ ਦੇ ਤਾਨ ਸਤਿਗੁਰੂ, ਨੇ ਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ, ਗਰੀਬ ਨੂੰ ਅੱਜ ਆਪ ਜੀ ਨੇ ਕਿਰਪਾ ਕੀਤੀ, ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ, ਕਾਕਾ ਅਰਸ਼ਦੀਪ ਸਿੰਘ, ਸਪੁੱਤਰ ਸਰਦਾਰ ਗੁਰਚਰਨ ਸਿੰਘ, ਬੀਬੀ ਰਾਜਿੰਦਰ ਕੌਰ ਅਤੇ ਬੱਚੀ ਹਰਮਨ ਕੌਰ, ਸਪੁੱਤਰੀ ਬੀਬੀ ਪਰਮਜੀਤ ਕੌਰ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨੂੰ ਨਿਭਾਉਂਦਿਆਂ, ਮਰਿਆਦਾ ਨੂੰ ਨਿਭਾਉਂਦਿਆਂ, ਆਪ ਜੀ ਕੇ ਦਸਰਿਆਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਦੇ ਕਰਕੇ ਨਿਵਾਜਣਾ, ਗ੍ਰਿਸ਼ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਸਦਾ ਮਾਰਗ ਦਰਸ਼ਨ ਕਰਦੇ ਰਹਿਣਾ, ਬਲ ਉਦਮ ਪ੍ਰਦਾਨ ਕਰਨਾ, ਸਤਿਗੁਰੂ ਜੀ ਰਹਿਮਤ ਕਰਨੀ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੇ ਕਾਰਜ ਰਾਸ ਕਰਨੇ। ਗਰੀਬ ਨਿਵਾਜ ਇਸ ਵਕਤ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ, ਲੋਕ ਪ੍ਰਲੋਕ ਵਿੱਚ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ। ਸਤਿਗੁਰੂ ਜੀ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ, ਸੋ ਖਜ਼ਾਨੇ ਭਰਪੂਰ ਕਰਨੇ, ਕਿਰਤ ਕਮਾਈਆਂ ਸਫਲੀਆਂ ਕਰਨੀਆਂ। ਗਰੀਬ ਨਿਵਾਜ ਕਿਰਪਾ ਕਰੋ, ਸਮੂਹ ਸੰਗਤ ਦੇ ਸਿਰ ਤੇ ਮੇਰਾ ਪ੍ਰਿਆਸ ਰੱਖਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ।

ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਬੜੇ ਹੀ ਅਮੰਗਾਂ ਅਤੇ ਖੁਸ਼ੀਆਂ ਭਰੇ ਮੌਕੇ ਤੇ ਭਰ ਕੇ ਜਦੋਂ ਆਨੰਦਕਾਰੀ ਰਸਮ ਸੰਪੂਰਨ ਹੋਈ ਹੈ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਅਰਸ਼ਦੀਪ ਸਿੰਘ, ਸਪੁੱਤਰ ਸਰਦਾਰ ਹਰਚਰਨ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਜੀ ਦੇ ਆਨੰਦ ਕਾਰਜ ਉਹਨਾਂ ਦੇ ਹੋਏ ਨੇ, ਬੱਚੀ ਹਰਮਨ ਕੌਰ ਨਾਲ ਜੋ ਸਪੁੱਤਰੀ ਹੈ ਬੀਬੀ ਪਰਮਜੀਤ ਕੌਰ ਜੀ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ ਉੱਥੇ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੰਗਤ ਵੱਲੋਂ ਅਤੇ ਸਮੂਹ ਆਏ ਪ੍ਰਾਹੁਣਿਆਂ ਵੱਲੋਂ, ਦੋਨਾਂ ਪਾਸਿਆਂ ਵੱਲੋਂ ਜੋ ਆਏ ਨੇ ਸਭਨਾਂ ਵੱਲੋਂ, ਮੈਂ ਸਭ ਤੋਂ ਪਹਿਲਾਂ ਸਪਾਕ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਨਾਲ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਕਿਰਪਾ ਕਰੇ ਇਹ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਜੋੜੀ ਨੂੰ ਦੱਸਦਿਆਂ ਕਿ ਆਪ ਦੋਨਾਂ ਨੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਚ ਮੰਨਦੇ ਹੋਏ, ਆਪਣਾ ਗੁਰੂ ਮੰਨਦੇ ਹੋਏ ਚਾਰ ਪ੍ਰਕਰਮਾਂ ਉਹਨਾਂ ਦੇ ਚੁਗਿਰਦ ਕਰਕੇ ਬਿਨਾਂ ਬੋਲੇ ਇਹ ਇਸ ਜੀਵਨ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਲਈ ਪ੍ਰਣ ਕੀਤਾ ਹੈ। ਸੋ ਇਹ ਚੇਤਾ ਰੱਖਣਾ ਆਪ ਜੀ ਨੇ ਕਿ ਸਾਰਾ ਕੁਛ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਇਆ ਅਤੇ ਨਾਲ ਪਰਿਸੰਗਤ ਦੇ ਵਿੱਚ ਹੋਇਆ। ਅਤੇ ਗੁਰੂ ਪਾਸ ਮੈਂ ਅਰਦਾਸ ਕਰਦਾ ਕਿ ਅਕਾਲ ਪੁਰਖ ਆਪ ਜੀ ਨੂੰ ਇਹ ਵਿਆਹਤਾ ਜੀਵਨ ਬਹੁਤ ਹੀ ਖੁਸ਼ੀਆਂ ਭਰਿਆ, ਸਫਲਤਾਵਾਂ ਵਾਲਾ ਹੋਵੇ, ਗੁਰਸਿੱਖੀ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਹੋਵੇ। ਨਾਲ ਆਪ ਜੀ ਨੂੰ ਗੁਰੂ ਵਿਆਹਤਾ ਜੀਵਨ ਦੀਆਂ, ਗ੍ਰਹਿਸਥੀ ਜੀਵਨ ਦੀਆਂ ਜ਼ਿੰਮੇਵਾਰੀ ਨਿਭਾਉਣ ਲਈ ਆਪ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖ ਕੇ ਸਦਾ ਬਖਸ਼ਾਂ ਕਰਦਾ ਰਹੇ, ਅਰਦਾਸ ਹੈ ਸਾਡੀ। ਅਤੇ ਨਾਲ ਹੀ ਆਪ ਜੀ ਨੂੰ ਪਤਾ ਹੈ ਕਿ ਇਸ ਜੀਵਨ ਦੇ ਅੰਦਰ ਚੰਗੇ ਦਿਨ ਵੀ ਆਉਂਦੇ ਨੇ ਅਤੇ ਨਹੀਂ ਚੰਗੇ ਜਿਹੜੇ ਹੁੰਦੇ, ਪਰ ਦੋਨਾਂ ਵਿੱਚ ਹੀ ਇੱਕ ਦੂਜੇ ਨੇ ਦਾ ਸਾਥ ਦੇਣਾ ਹੁੰਦਾ ਹੈ। ਜਿਸ ਤਰ੍ਹਾਂ ਕਈ ਦਾ ਇੰਗਲਿਸ਼ ਵਿੱਚ ਜੀ ਯੂ ਥਰੋ ਥਿਕ ਐਂਡ ਥਿਨ, ਉਹ ਭਾਵਨਾ ਆਪਣੇ ਮਨ 'ਚ ਰੱਖਣੀ ਹੈ ਅਤੇ ਗੁਰੂ ਦੀ ਬਖਸ਼ ਲੈਂਦੇ ਹੋਏ ਹਰ ਚੰਗੇ ਅਤੇ ਮਾੜੇ ਸਮੇਂ ਨੂੰ ਗੁਰੂ ਦੇ ਚਰਨਾਂ ਪਾਸ ਅਰਦਾਸ ਕਰਕੇ ਉਸ ਦੇ ਵਿੱਚੋਂ ਲੰਘ ਕੇ ਸਦਾ ਇੱਕ ਦੂਜੇ ਦਾ ਸਾਥ ਦੇਣਾ ਹੈਗਾ। ਇੱਕ ਦੂਜੇ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦਾ ਸਤਿਕਾਰ ਅਤੇ ਪਿਆਰ ਉਸੇ ਤਰ੍ਹਾਂ ਦੇਣਾ ਜਿਵੇਂ ਆਪਣੇ ਦਾ ਕਰੀਦਾ। ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਨਵਲੀਤ ਸਿੰਘ ਜੀ ਨੂੰ ਕਿ ਉਹ ਜੋ ਹੈ ਸਨਮਾਨ ਕਰਨ ਦੇ ਰਸਮ ਕਰਨ, ਸਰੋਪਾਉ ਬਖਸ਼ਿਸ਼ ਕਰਨਗੇ। ਇਹ ਤੁਹਾਡੀ ਮਰਜ਼ੀ ਆ ਦੋਨਾਂ ਦੀ, ਕਿ ਖੜ੍ਹੇ ਹੋ ਕੇ ਲੈਣੇ ਜਾਂ ਬੈਠ ਕੇ, ਦੋਨੋਂ ਠੀਕ ਨੇ ਜੀ। ਬੈਠੇ ਠੀਕ ਹੈ, ਚਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਸਤਿਕਾਰਯੋਗ ਗਿਆਨੀ ਨਵਜੀਤ ਸਿੰਘ ਜੀ ਆਪ ਜੀ ਦਾ ਸੇਵਾ ਨਿਭਾਉਣ ਲਈ, ਅਤੇ ਜਿਨ੍ਹਾਂ ਨੇ ਵੀ ਬਿਲਡਿੰਗ ਫੰਡ ਵਾਸਤੇ ਮਾਇਆ ਦਿੱਤੀ ਹੈ ਗੁਰੂ, ਉਹਨਾਂ ਦੀ ਸੇਵਾ ਥਾਂ ਪਾਇਆ, ਚੜ੍ਹਦੀਆਂ ਕਲਾਂ ਬਖਸ਼ੇ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਇਹ ਗੁਰੂ ਉਹ ਖਜ਼ਾਨੇ ਭਰਪੂਰ ਰੱਖੇ, ਪਰਿਵਾਰਾਂ ਦੇ ਖੁਸ਼ੀਆਂ ਖੇੜੇ ਸੁੱਖਾਂ ਦੀ ਬਖਸ਼ਿਸ਼ ਕਰੇ, ਸਾਡੀ ਅਰਦਾਸ ਹੈ ਜੀ। ਅਤੇ ਹੁਣ ਬੇਨਤੀ ਹੈ ਬੱਚਿਆਂ ਨੂੰ ਸ਼ਗਨ ਦਿੱਤਾ ਜਾ ਸਕਦਾ ਮਾਤਾ ਪਿਤਾ ਵੱਲੋਂ, ਅਤੇ ਇੱਥੇ ਬਾਕੀ ਦੇ ਲੰਗਰ ਹਾਲ ਦੇ ਵਿੱਚ ਦੇਣਗੇ ਜੀ। ਅਤੇ ਪ੍ਰਸ਼ਾਦ ਲੈ ਕੇ ਆਪ ਲੰਗਰ ਹਾਲ ਦੇ ਵਿੱਚ ਜਾ ਸਕਦੇ, ਗੁਰੂ ਕੇ ਲੰਗਰ ਤਿਆਰ ਨੇ ਪਰਿਵਾਰ ਵੱਲੋਂ, ਛੱਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ। ਧੰਨਵਾਦ ਹੈ ਸਾਡੇ ਕੀਰਤਨੀ ਜਥੇ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਰਸੀਲਾ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਅਤੇ ਹਜ਼ੂਰੀ ਰਾਗੀ ਸਿੱਖ ਗੁਰਦੁਆਰਾ ਸੈਨਾ ਦੇ, ਜਿਨ੍ਹਾਂ ਨੇ ਇਲਾਹੀ ਬਾਣੀ ਦੇ ਕੀਰਤਨ ਸਾਨੂੰ ਸਰਵਣ ਕਰਵਾਏ ਨੇ। ਧੰਨਵਾਦ ਹੈ ਭਾਈ ਸਾਹਿਬ ਨਵਨੀਤ ਸਿੰਘ ਜੀ ਦਾ ਜੋ ਜਿਨ੍ਹਾਂ ਨੇ ਗੁਰਬਾਣੀ ਅਤੇ ਅਰਦਾਸ ਅਤੇ ਸਾਰਾ ਪ੍ਰੋਗਰਾਮ ਜੋ ਹੈ ਗੁਰਮਰਜ਼ਾਦਾ ਅਨੁਸਾਰ ਸੰਪੂਰਨ ਕੀਤਾ। ਧੰਨਵਾਦ ਹੈ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜੋ ਸਾਨੂੰ ਆ ਸਾਰਾ ਕੁਛ ਕਰਨ ਵਾਸਤੇ ਉਹ ਆਗਿਆ ਦਿੰਦੇ ਨੇ ਅਤੇ ਸੇਵਾ ਕਰਨ ਦਾ ਮੌਕਾ ਦਿੰਦੇ ਨੇ। ਅਤੇ ਨਾਲ ਹੀ ਧੰਨਵਾਦ ਹੈ ਸਾਡੇ ਆਟੋਵਿਜ਼ਨ ਰੂਮ ਦੇ ਜੋ ਇੰਚਾਰਜ ਹਨ ਭਾਈ ਸਾਹਿਬ ਓਂਕਾਰ ਸਿੰਘ ਜੀ, ਸੰਘਾ ਅਤੇ ਉਹਨਾਂ ਦੀ ਟੀਮ ਦਾ,
ਜੋ ਸਾਰਾ ਕੁਝ ਡਿਸਪਲੇ ਕਰਦੇ ਨੇ ਸਕਰੀਨਾਂ ਤੇ। ਉਹ ਨਾਲ ਹੀ ਧੰਨਵਾਦ ਹੈ ਸਾਡੇ ਦੋ ਕਮੇਟੀ ਮੈਂਬਰਾਂ ਦਾ, ਭਾਈ ਸਾਹਿਬ ਭਾਈ ਕਿਰਪਾਲ ਸਿੰਘ ਅਟਵਾਲ ਅਤੇ ਸਰਦਾਰ ਸੋਹਣ ਸਿੰਘ ਧਨੋਤਾ, ਜਿਹੜੇ ਵਿਆਹ ਦੇ ਨਾਲ ਜੋ ਬੱਚੇ ਪੈਰਾਂ ਨਹੀਂ ਕਰਦੇ ਉਸ ਦੇ ਵਿੱਚ ਦੋ ਤਿੰਨ ਹਫ਼ਤੇ ਪਹਿਲਾਂ ਹੀ ਉਹਨਾਂ ਦੀ ਸਹਾਇਤਾ ਦੇ ਵਿੱਚ ਜੁੜ ਜਾਂਦੇ ਨੇ। ਸਾਰੀ ਸੇਵਾ ਨਿਸ਼ਕਾਮ ਪੂਰੀ ਹੁੰਦੀ ਆ ਗੁਰੂ ਦੀ ਕਿਰਪਾ ਨਾਲ, ਸੋ ਉਹਨਾਂ ਦਾ ਵੀ ਧੰਨਵਾਦ। ਧੰਨਵਾਦ ਆ ਸਾਡੇ ਗੁਰੂ ਘਰ ਦੇ ਜੋ ਹਨ ਮੁੱਖ ਗ੍ਰੰਥੀ ਸਿੰਘ, ਅਤੇ ਉਹਨਾਂ ਦਾ ਭਾਵੇਂ ਉਹਨਾਂ ਦੀ ਸਿਹਤ ਠੀਕ ਹੋ ਰਹੀ ਹੈ ਪਰ ਫਿਰ ਵੀ ਉਹਨਾਂ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਸਾਰਾ ਪ੍ਰੋਗਰਾਮ ਜੋ ਹੈ ਉਹ ਹਮੇਸ਼ਾ ਆਪ ਕਰਦੇ ਨੇ ਜਦੋਂ ਇੱਥੇ ਹੋਣ ਤਾਂ। ਸੋ ਆਪ ਸੂਖ ਸਮਗਤਾਂ ਦਾ ਦੋਨਾਂ ਪਰਿਵਾਰਾਂ ਨੂੰ ਆ ਕੇ ਅੱਜ ਜਿੱਥੇ ਆਪ ਜੀ ਨੇ ਵਿਆਹ ਦੇ ਵਿੱਚ ਰੌਣਕ ਵਧਾਈ ਹੈ ਉੱਥੇ ਆਪ ਜੀ ਨੇ ਤੰਤਰ ਗੁਰੂ ਨਾਨਕ ਸਾਹਿਬ ਜੀ ਦੇ, ਤੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਦਰਬਾਰ ਦੀਆਂ ਸ਼ਾਨਾਂ ਨੂੰ ਵੀ ਚਾਰ ਚੰਦ ਲਾਏ ਨੇ, ਕਿਉਂਕਿ ਵਿੱਚ ਸੰਗਤ ਹਰ ਪੈ ਵਸਿਆ ਜੀ ਇਸ ਕਰਕੇ। ਸੋ ਇੱਥੇ ਹੀ ਹੁਣ ਸਮਾਪਤੀ ਹੈ। ਧੰਨਵਾਦ ਹੈ ਆਪ ਸਮੂਹ ਸੰਗਤਾਂ ਦਾ ਇਸ ਤੁਸ਼ ਇਨਸਾਨ ਨੂੰ ਸੇਵਾ ਬਖਸ਼ਣ ਲਈ। ਗੁਰੂ ਨੇ ਮੇਰੇ ਪਾਸੋਂ ਸੇਵਾ ਕਰਵਾਈ, ਬਹੁਤ ਭੁੱਲਾਂ ਹੋ ਜਾਂਦੀਆਂ ਨੇ, ਆਪ ਜੀ ਨੇ ਬਖਸ਼ ਦੇਣਾ, ਸੰਗਤ ਤੇ ਗੁਰੂ ਮਹਾਨ ਹੈ। ਸੋ ਜੇ ਕੋਈ ਆਪ ਜੀ ਨੂੰ ਤਰੁਟੀ ਦਿਸਦੀ ਹੋਵੇ ਤਾਂ ਜ਼ਰੂਰ ਦੱਸ ਦੇਣਾ ਤਾਂ ਕਿ ਉਸ ਗਲਤੀ ਨੂੰ ਠੀਕ ਕੀਤਾ ਜਾ ਸਕੇ। ਸੋ ਦੇਖ ਲੈ ਕਿ ਆਪ ਜੀ ਹੁਣ ਲੰਗਰ ਵਾਲੇ ਪਾਸੇ ਜਾ ਕੇ ਲੰਗਰ ਛਕਣ ਦੀ ਸਭ ਨੂੰ ਬੇਨਤੀ ਹੈ ਕੀਤੀ ਜਾਂਦੀ। ਸੋ ਇੱਥੇ ਸਮਾਪਤੀ ਹੈ ਜੀ, ਆਓ ਫਤਿਹ ਸਾਂਝੀ ਕਰੀਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ।

ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ। ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ, ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ, ਗੁਣੀ ਜਾਣੋ ਤੁਸੀਂ ਕੀਰਤਨੀਆਂ ਦੇ ਉੱਤੇ। ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ। ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ ਉਸ ਪ੍ਰਥਾਏ ਹੀ

ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਨਾਲ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ। ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ, ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ ਤਾਲਾਂ ਨੂੰ ਅਸੀਂ

ਪੰਜਾਬ ਫੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੰਘ ਜੀ ਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ ਤੇ ਆ ਜੀ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਤੇ ਰਾਗ ਟੋਪੀ ਤੇ ਭਾਈ ਸਾਹਿਬ ਦਾ ਸਮਾਂ ਹੈ 12:40 ਵਜੇ ਤੱਕ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਦਾ ਸਾਨੂੰ ਇੱਥੋਂ ਪਤਾ ਲੱਗਦਾ ਕਿ ਜਦੋਂ ਜਿਹੜੇ ਕੀਰਤਨ ਗੁਰਮਤਿ ਕੀਰਤਨ ਜਾਂ ਥੋੜਾ ਸ਼ਾਂਤ ਹੋ ਕੇ ਰਾਗਾਂ ਦੇ ਆਧਾਰ ਤੇ, ਕਿਉਂਕਿ ਰਾਗਾਂ ਦਾ ਮਤਲਬ ਇਹ ਆ ਕਿ ਥੋੜਾ ਸ਼ਾਂਤ ਹੋਣਾ, ਸ਼ਾਂਤੀ ਰੱਖਣੀ, ਜਦ ਜਿਹੜੇ ਉਹ ਕੀਰਤਨੀ ਹੈ ਨਾ ਸਾਧ ਸੰਗਤ, ਇਹ ਕੌੜਾ ਸੱਚ ਹੈ ਜੋ ਮੈਂ ਕਹਿਣ ਲੱਗਾ। ਪਹਿਲਾਂ ਮੈਂ ਕਦੀ ਜ਼ਿੰਦਗੀ 'ਚ ਐਸੀ ਗੱਲ ਕੀਤੀ ਨਹੀਂ, ਪਰ ਜਿਤਨੇ ਵੀ ਕਲਾਸੀਕਲ ਗਾਉਣ ਵਾਲੇ
1: ਵਾਹਿਗੁਰੂ ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਪੈਣਾ।

0: ਬੋਲੇ
1: ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇਹਦਾ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਮੇਰਾ ਆਵਾਜ਼ ਥੋੜੀ ਜੀ ਸੰਗਤ ਸਾਹਿਬ ਥੋੜੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਦੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ

शरद पूर्णमासी कार्तिक मास ऋतु शरद पूर्णमासी

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਉਂਦੇ ਸਨ ਮੁੱਲਾ ਕਹੋਣਿਆ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧੋ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾ ਕਹਾਉਣ ਨਿਆਂ ਖੁਦਾਈ ਅੱਜ ਪੜ੍ਹ ਲੈਂਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਬੰਦਿਸ਼ ਸੁਣੀ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼,

ਆਓ ਜੋ ਹੁਕਮ ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਕੋਲ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ 'ਚ ਹੀ ਇਹਦਾ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ। ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਫਿਰ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ, ਸੈੱਟ ਕਰ ਦਿਓ। ਆਓ ਕੀਰਤਨ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

शरद पूर्णमासी कार्तिक मास ऋतु शरद पूर्णमासी

ਸੰਗ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਮੇਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ ਨਾ ਉਹ ਗਾਉਂਦੇ ਸਨ ਮੁੱਲਾਂ ਕਹਾਉਂਦੇ ਹਾਂ ਖੁਦਾ ਜੀ ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ ਮੁੱਲਾਂ ਕਹਾਉਂਦੇ ਹਾਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦੇ ਸੁਣੇ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

0: ਕਿਹੜਾ ਵੱਡੇ ਅਕਸ਼ਰਾਂ ਵਾਲਾ
1: ਨਹੀਂ ਚੱਲੋ

थोड़ा प्रलाद बताइए क्यों आया।

ਗੱਲਬਾਤ ਹੈ।

Sí.

give you money.

Thank you.

wisdom.

ਮਾਰੋ

Thank you.